ਸਭ ਧਿਆਵੈ ਤੁਰ ਜੀਅਰ ਸੱਚੇ ਸਿਰਜਣ ਹਾਰ। ਸਾਹਿਬ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ, ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ।

ਸਰੀਰ ਪਛਾਣ ਚੀਟੀ ਤੇ ਗੁੰਚਰਿਆ ਸਥੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ।

ਹੁਕਮ ਕਰੋ। ਸੇਖਿਓ ਵਾਰਿਆ ਸੇਖ ਸੰਗ ਰੋ ਦੁੜਜ ਤੇ ਉਠ ਵੱਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ। ਜੇ ਆਸ਼ ਤੋ ਤਪ ਤਪ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ।

ਕਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਗਏ ਤੇ ਪਵਿੱਤ ਸਤਿਗੁਰ ਆ ਪਰਪੂਰੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਗੁਰਪੁਰਬ ਹਨ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਆਓ ਹੁਣ ਹਜ਼ੂਰੀ ਰਾਗੇ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਿਸ਼ਿਆ ਪਰਿਵਾਰ ਕਨਜੂਨ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਮਾਂ ਦੁਆਰਾ ਗੁਰੂ ਦਾ ਧਿਆ ਸਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ। ਸੇ ਜੰਤ ਪਏ ਹਰਿਆਵਲੀ, ਜਿਨੀ ਮੇਰਾ ਸਤਿਗੁਰ

ਪੰਜ ਪਿਆਲੀ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਮਹਾਨ, ਚਵਰ ਸ਼ਤਰ ਤਖਤ ਦੇ ਮਾਲਕ, ਗੁਰੂ ਤਗਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਹੋ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਸਤਸੰਗੀ ਜਨੋ, ਆਪ ਜੀ ਨੇ ਬੜੇ ਪਿਆਰ ਸਹਿਤ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚਾ ਹੀ ਪੰਥ ਇਸ ਪੁਰਬ ਨੂੰ ਮਨਾ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸਿੱਖ ਸੰਗਤਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਨੇ। ਸੋ ਆਪ ਸਮੂਹ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਸੰਗਤ ਜੀ, ਇਹ ਜੋ ਗ੍ਰੰਥ ਸ੍ਰੀ ਗੁਰੂ ਸੂਰਜ ਗ੍ਰੰਥ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ, ਗੁਰੂ ਕਾ ਇਤਿਹਾਸ ਸਰਵਣ ਕਰ ਰਹੇ ਹਾਂ, ਇਸੇ ਗ੍ਰੰਥ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਬਾਬਤ ਬੜੇ ਵਿਸਥਾਰ ਦੇ ਨਾਲ ਇਤਿਹਾਸ ਲਿਖਿਆ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਵਿੱਚ ਲਿਖਦੇ ਨੇ ਕਿ ਇੱਕ ਦਿਨ ਮਾਤ ਗੰਗਾ ਜੀ ਨੇ ਨਾ ਘਰ ਦਾ ਜਿਹੜਾ ਕੀਮਤੀ ਸਮਾਨ ਹੈ ਉਸ ਨੂੰ ਧੁੱਪ ਲਵਾਉਣ ਵਾਸਤੇ ਵਿਹੜੇ ਦੇ ਵਿੱਚ ਮੰਜਿਆਂ ਦੇ ਉੱਪਰ ਰੱਖੇ ਹੈ। ਕੀਮਤੀ ਦੁਸ਼ਾਲੀ ਨੇ, ਬਹੁਤ ਕੀਮਤੀ ਹੋਰ ਵੀ ਭੇਟਾਵਾਂ ਨੇ ਜਿਨ੍ਹਾਂ ਨੂੰ ਦੇਖ ਕਰਕੇ ਬਾਬਾ ਪ੍ਰਿਥੀ ਚੰਦ ਜੀ ਦੇ ਘਰੋਂ ਬੀਬੀ ਕਰਮੋ ਉਸ ਨੂੰ ਬੜਾ ਦੁੱਖ ਹੋਇਆ। ਤੋ ਇਹ ਚੀਜ਼ਾਂ ਵੇਖ ਕਰਕੇ ਈਰਖਾ ਵਸ ਹੋ ਕੇ ਆਪਣੇ ਘਰ ਦੇ ਵਿੱਚ ਅੰਦਰ ਜਾ ਕੇ ਲੰਮੀ ਪੈ ਗਈ ਹੈ। ਮੁੱਖ 'ਤੇ ਕੱਪੜਾ ਲੈ ਲਿਆ, ਬਾਹਰੋਂ ਜਦੋਂ ਪ੍ਰਿਥੀ ਚੰਦ ਜੀ ਆਏ ਨੇ ਉਹਨੇ ਵੇਖਿਆ ਕਿ ਘਰੋਂ ਬੀਬੀ ਕਰਮੋਂ ਨਜ਼ਰ ਨਹੀਂ ਆ ਰਹੀ। ਦਾਸੀ ਨੂੰ ਪੁੱਛਿਆ, ਉਹਨੇ ਦੱਸਿਆ ਕਿ ਉਹ ਅੰਦਰ ਲੰਮੇ ਪਏ ਨੇ। ਜਾ ਕੇ ਜਦੋਂ ਵੇਖਿਆ ਚਿਹਰਾ ਬੜਾ ਉਦਾਸ ਹੈ। ਪ੍ਰਿਥੀ ਚੰਦ ਜੀ ਨੇ ਕਾਰਨ ਪੁੱਛਿਆ ਕਿ ਕਿਉਂ ਤੁਸੀਂ ਮੰਜੇ 'ਤੇ ਲੰਮੇ ਪਏ ਹੋ। ਕਹਿਣ ਲੱਗੇ ਕਿ ਜੋ ਕੁਝ ਅੱਜ ਸਰੀਕਾਂ ਦੇ ਕੋਲ ਹੈ, ਸਰੀਕਾਂ ਦੇ ਘਰ ਵਿੱਚ ਕੀਮਤੀ ਵਸਤੂ ਨੇ, ਜੇ ਤੁਸੀਂ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕਰਦੇ, ਉਹਨਾਂ ਦਾ ਹੁਕਮ ਮੰਨਦੇ ਨਾ, ਉਹ ਸਭ ਕੁਝ ਅੱਜ ਆਪਣੇ ਕੋਲ ਹੋਣਾ ਸੀ, ਆਪਾਂ ਉਸ ਦੇ ਅੱਜ ਮਾਲਕ ਹੋਣਾ ਸੀ। ਤੁਸੀਂ ਪਿਤਾ ਸਤਿਗੁਰੂ ਜੀ ਦੀ ਸੇਵਾ ਨਹੀਂ ਕੀਤੀ, ਹੁਕਮ ਨਹੀਂ ਮੰਨਿਆ, ਇਸ ਕਰਕੇ ਇਹਨਾਂ ਸਾਰੀਆਂ ਵਸਤੂਆਂ ਤੋਂ ਤੁਸੀਂ ਵਾਂਝੇ ਰਹਿ ਗਏ ਹੋ। ਵੇਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਕਿੰਨਾ ਮਾਨ ਸਨਮਾਨ ਹੈ, ਉਹਨਾਂ ਦੇ ਘਰ ਵਿੱਚ ਕਿੰਨੀਆਂ ਕੀਮਤੀ ਵਸਤੂਆਂ ਨੇ। ਮੈਂ ਦੇਖਿਆ ਅੱਜ ਬੇਸ਼ੁਮਾਰ ਕੀਮਤੀ ਵਸਤੂਆਂ ਨੇ
ਆਪਣੇ ਘਰ ਦੀ ਵਿਹੜੀ ਵਿੱਚ ਧੁੱਪ ਲਵਾਉਣ ਵਾਸਤੇ ਬਾਹਰ ਰੱਖੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ। ਸੁਭਾਵਿਕ ਹੀ ਇਹ ਗੱਲ ਸੁਣ ਕੇ ਪ੍ਰਿਥੀਆ ਕਹਿਣ ਲੱਗਾ, ਭਗਵਾਨ ਤੂੰ ਦੁਖੀ ਕਿਉਂ ਨਹੀਂ ਹੈ? ਜੇ ਆਪਾਂ ਨੂੰ ਪਹਿਲਾਂ ਇਹ ਵਸਤੂਆਂ ਨਹੀਂ ਮਿਲੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਵਸਤੂਆਂ ਆਪਣੀਆਂ ਹੀ ਆਉਣੀਆਂ ਨੇ, ਆਪਣੇ ਕੋਲ ਆਉਣੀਆਂ ਨੇ। ਅਤੇ ਕਰਮ ਨੂੰ ਪੁੱਛੇ ਕਿ ਕਾਰਨ ਕੀ, ਕਿਵੇਂ ਆਪਣੇ ਕੋਲ ਆ ਸਕਦੀ ਹੈ? ਕਹਿਣ ਲੱਗਾ ਤੈਨੂੰ ਨਹੀਂ ਪਤਾ ਕਿੰਨਾ ਸਮਾਂ ਉਹਨਾਂ ਦੇ ਵਿਆਹ ਨੂੰ ਹੋ ਗਿਆ, ਅਜੇ ਤੱਕ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੋਈ ਅਤੇ ਨਾ ਹੀ ਹੋਣੀ ਹੈ। ਉਹਨਾਂ ਦੇ ਘਰ ਵਿੱਚ ਨਾ ਔਲਾਦ ਹੋਈ ਹੈ ਅਤੇ ਨਾ ਹੋਣੀ ਹੈ। ਉਹਨਾਂ ਨੇ ਇਹਦੇ ਔਲਾਦ ਤੋਂ ਸਖਣੇ ਹੀ ਸੰਸਾਰ ਦੇ ਵਿੱਚੋਂ ਚਲੇ ਜਾਣਾ। ਸਤਿਸੰਗ ਜੀ, ਇਹ ਗੱਲ ਜਦੋਂ ਪ੍ਰਿਥਵੀ ਨੇ ਨਾ ਬੜੀ ਮਾਣ ਦੇ ਨਾਲ ਆਪਣੀ ਘਰਵਾਲੀ ਬੀਬੀ ਕਰਮੋਂ ਨੂੰ ਕਹੀ ਤੇ ਲੱਗ ਗਈ, ਜਿਹੜੀ ਦਾਸੀ ਸੀ, ਜਦੋਂ ਉਹਨੇ ਸੁਣਿਆ ਉਹਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਿਆ ਕਿ ਮਾਤਾ ਜੀ ਤੁਹਾਡੀ ਵੱਡੀ ਜੇਠ ਅਤੇ ਜਠਾਣੀ ਬਾਬਾ ਪ੍ਰਿਥਵੀਆ ਜੀ, ਬੀਬੀ ਕਰਮੋਂ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੰਨਾ ਸਮਾਂ ਤੁਹਾਡੇ ਵਿਆਹ ਨੂੰ ਹੋ ਗਿਆ, ਅਜੇ ਤੱਕ ਤੁਹਾਡੇ ਘਰ ਔਲਾਦ ਨਹੀਂ ਹੋਈ ਅਤੇ ਨਾ ਹੀ ਅੱਗੇ ਹੋਣੀ ਹੈ। ਇਹਨਾਂ ਦਾ ਸਭ ਕੁਝ ਜਿਹੜਾ ਹੈ ਉਹ ਸਾਡਾ ਹੀ ਹੈ, ਸਾਡੀ ਮਿਹਰਬਾਨੀ ਸਭ ਕੁਝ ਇਹਨਾਂ ਦਾ ਸਾਂਭਣਾ। ਸਤਿਸੰਗ ਜੀ, ਜਦੋਂ ਇੱਕ ਮਾਂ ਨੂੰ ਇਹ ਗੱਲ ਕਹਿ ਦਈਏ ਜਿਹਦੇ ਕੋਲ ਅਜੇ ਸੰਤਾਨ ਨਾ ਹੋਵੇ, ਜਿਹਦੀ ਗੋਦ ਵਿੱਚ ਅਜੇ ਕੋਈ ਪੁੱਤਰ ਨਾ ਹੋਵੇ ਨਾ, ਜਿਹਨੇ ਅਜੇ ਆਪਣੇ ਬੱਚੇ ਦੇ ਨਾਲ ਕੋਈ ਲਾਡ ਪਿਆਰ ਨਾ ਕੀਤਾ ਹੋਵੇ, ਜਿਹਦੇ ਮਨ ਵਿੱਚ ਬੱਚੇ ਦੀ ਤਾਂਘ ਹੋਵੇ, ਇੱਛਾ ਹੋਵੇ ਕਿ ਮੇਰੀ ਵੀ ਕੁੱਖ ਜਿਹੜੀ ਹੈ ਉਹ ਹਰੀ ਭਰੀ ਹੋਵੇ, ਮੇਰੀ ਗੋਦ ਵਿੱਚ ਵੀ ਲਾਲ ਖੇਡੇ, ਜਦੋਂ ਉਹਨੂੰ ਇਹ ਗੱਲ ਆਪਾਂ ਕਹੀਏ ਨਾ ਤਾਂ ਬੜਾ ਉਹਨੂੰ ਦੁੱਖ ਲੱਗਦਾ ਹੈ। ਗੱਲ ਕਹਿਣ ਵਾਲਾ ਵੱਡਾ ਨਹੀਂ ਹੁੰਦਾ, ਗੱਲ ਸਹਿਣ ਵਾਲਾ ਵੱਡਾ ਹੁੰਦਾ। ਗੱਲ ਕਹਿਣੀ ਸੌਖੀ ਹੈ ਪਰ ਸਹਾਰਨੀ, ਸਹਿਣੀ ਜਿਹੜੀ ਬੜੀ ਔਖੀ ਹੈ। ਪ੍ਰਿਥਵੀ ਨੇ ਸੁਭਾਵਿਕ ਹੀ ਆਪਣੀ ਘਰਵਾਲੀ ਨੂੰ ਖੁਸ਼ ਕਰਨ ਵਾਸਤੇ ਇਹ ਗੱਲ ਕਹੀ, ਪਰ ਇਹ ਜਿਹੜੀ ਗੱਲ ਹੈ ਬਹੁਤ ਵੱਡੀ ਸੀ। ਅਤੇ ਜਦੋਂ ਮਾਤਾ ਗੰਗਾ ਜੀ ਨੂੰ ਇਹ ਗੱਲ ਦੱਸੀ ਤਾਂ ਮਾਂ ਵਾਸਤੇ ਵੀ ਇਹ ਗੱਲ ਜਾਣਨੀ ਬੜੀ ਔਖੀ ਹੈ, ਕਿਉਂਕਿ ਮਮਤਾ ਹੀ ਔਲਾਦ ਦੀ ਐਸੀ ਹੈ। ਅਤੇ ਮਨ ਨੂੰ ਬੜਾ ਦੁੱਖ ਹੋਇਆ ਵੀ ਅਸੀਂ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਦੀ ਸੋਚ ਸਾਡੇ ਬਾਰੇ ਕੀ ਹੈ, ਸਾਡੇ ਘਰ ਬਾਰੇ ਜਾਂ ਪਦਾਰਥਾਂ ਬਾਰੇ ਉਹਨਾਂ ਦੀ ਸੋਚ ਕੀ, ਉਹ ਸਾਡੇ ਬਾਰੇ ਕੀ ਸੋਚਦੇ ਆ। ਜਦੋਂ ਆਪਾਂ ਕਿਸੇ ਦਾ ਸਤਿਕਾਰ ਕਰੀਏ ਨਾ ਅਤੇ ਉਹ ਸਤਿਕਾਰ ਕਰਨ ਵਾਲਾ ਮਨੁੱਖ ਸਾਨੂੰ ਹਮੇਸ਼ਾ ਨੀਵਾਂ ਦਿਖਾਉਣ ਵਾਸਤੇ ਯਤਨ ਕਰੇ ਜਾਂ ਈਰਖਾ ਵਾਸ ਹੋ ਕੇ ਕੋਈ ਐਸੀਆਂ ਗੱਲਾਂ ਕਰੇ, ਗੱਲ ਕਿਤੇ ਲੁਕੀ ਛੁਪੀ ਰਹਿੰਦੀ ਹੈ। ਸਿਆਣੇ ਕਹਿੰਦੇ ਨੇ ਕਿ ਤੀਰ ਕਮਾਨ ਵਿੱਚੋਂ ਅਤੇ ਬੋਲ ਜ਼ਬਾਨ ਦੇ ਵਿੱਚੋਂ ਜਿਹੜਾ ਨਿਕਲਿਆ ਹੈ ਨਾ ਉਹ ਕਦੇ ਵਾਪਸ ਨਹੀਂ ਮੁੜਦਾ। ਜਿਹੜੀ ਗੱਲ ਹੈ ਉਹ ਨਾ ਲੁਕਦੀ ਹੈ ਨਾ ਛੁਪਦੀ ਹੈ, ਗੱਲ ਜਿਹਦੇ ਬਾਬਤ ਆਪਾਂ ਕਰਦੇ ਹਾਂ ਉਹ ਕਿਤੇ ਨਾ ਕਿਤੇ ਉਹਦੇ ਕੋਲ ਪਹੁੰਚ ਜਾਂਦੀ ਹੈ। ਮਤਾਂ ਆਪਾਂ ਸੋਚੀਏ ਕਿ ਆਪਾਂ ਲੋਕ ਕੇ ਛੁਪ ਕੇ ਕਿਸੇ ਦੀ ਗੱਲ ਕਰ ਰਹੇ ਹਾਂ, ਬੰਦੀ ਕੋਲੋਂ ਆਪਾਂ ਲੁਕ ਸਕਦੇ ਹਾਂ ਲੁਕਾ ਸਕਦੇ ਹਾਂ, ਪਰ ਜਿਹਦੇ ਦਰ 'ਤੇ ਬੈਠੇ ਹਾਂ ਉਹਦੇ ਕੋਲੋਂ ਨਾ ਕੁਝ ਲੁਕਿਆ ਅਤੇ ਨਾ ਕੁਝ ਛੁਪਿਆ, ਨਾ ਆਪਾਂ ਕੁਝ ਲੁਕਾ ਸਕਦੇ ਹਾਂ ਅਤੇ ਨਾ ਕੁਝ ਆਪਾਂ ਛੁਪਾ ਸਕਦੇ ਹਾਂ, ਯਤਨ ਭਾਵੇਂ ਬੰਦਾ ਕਰਦਾ ਹੈ। ਆਪਾਂ ਇਹ ਰੋਜ਼ ਪੜ੍ਹਦੇ ਕਿ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ ਮੋਕਾ ਕਰ ਸੰਤਨ ਕੀ ਪੂਰੇ। ਅੰਤਰਜਾਮੀ ਦਾ ਮਤਲਬ ਇਹ ਹੈ ਕਿ ਅੰਦਰ ਦੀ ਜਾਣਨ ਵਾਲਾ, ਗੁਰੂ ਸਾਡਾ ਅੰਤਰਜਾਮੀ ਹੈ, ਜਿਹੜੀ ਸਾਡੇ ਅੰਦਰ ਚੱਲ ਰਹੀ ਹੈ ਜੇ ਜ਼ਬਾਨ 'ਤੇ ਵੀ ਨਹੀਂ ਹੈ ਉਹਨੂੰ ਵੀ ਇਹ ਜਾਣਦੇ ਹੈ ਵੀ ਇਹਦੇ ਅੰਦਰ ਕੀ ਹੈ। ਜਿਹੜੀ ਜ਼ਬਾਨ ਤੋਂ ਅਸੀਂ ਗੱਲ ਕਿਸੇ ਦੇ ਬਾਬਤ ਕਰਦੇ ਤੀ ਉਹ ਤਾਂ ਪ੍ਰਗਟ ਹੋ ਗਈ ਨਾ, ਸਾਡੇ ਮਨ ਦੇ ਵਿੱਚ ਜਿਹੜੀ ਗੁਪਤ ਰੂਪ ਵਿੱਚ ਵਿਚਾਰ ਚੱਲ ਰਹੀ ਉਹ ਵੀ ਇਹ ਸਤਿਗੁਰੂ ਜੀ ਜਾਣਦੇ ਹੈ। ਮਾਤ ਗੰਗਾ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਅਤੇ ਮਨ ਨੂੰ ਦੁੱਖ ਹੋਇਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਵਿੱਚ ਆਏ ਨੇ
ਉਹਨਾਂ ਨੇ ਜਦੋਂ ਮਾਤਾ ਗੰਗਾ ਜੀ ਨੂੰ ਆਣ ਕੇ ਦੇਖਿਆ ਅਤੇ ਇਹਨਾਂ ਦਾ ਵੀ ਚਿਹਰਾ ਉਦਾਸ ਹੈ, ਉਦਾਸੀ ਦਾ ਕਾਰਨ ਪੁੱਛਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਗੰਗਾ ਜੀ, ਅੱਗੇ ਤਾਂ ਜਦੋਂ ਅਸੀਂ ਘਰ ਵਿੱਚ ਆਉਂਦੇ ਸੀ ਤੁਹਾਡਾ ਚਿਹਰਾ ਖਿੜਿਆ ਹੁੰਦਾ ਸੀ, ਤੁਹਾਡੇ ਮਨ ਵਿੱਚ ਬੜਾ ਚਾਅ ਅਤੇ ਉਤਸ਼ਾਹ ਹੁੰਦਾ ਸੀ, ਕੀ ਗੱਲ ਅੱਜ ਇੰਨੇ ਉਦਾਸ ਕਿਉਂ ਹੋ? ਅਤੇ ਬੜੀ ਸਹਿਜ ਨਾਲ, ਬੜੀ ਧੀਰਜ ਦੇ ਨਾਲ ਮਾਤਾ ਗੰਗਾ ਜੀ ਨੇ ਕਾਲੇ ਨਹੀਂ ਪਏ ਵੀ ਵੇਖੋ ਜੀ ਤੁਹਾਡਾ ਭਰਾ, ਤੁਹਾਡੀ ਭਰਜਾਈ, ਜਿਵੇਂ ਆਪਾਂ ਕਾਲੇ ਪੈ ਜਾਂਦੇ ਹਾਂ ਨਾ, ਗਾਲੀ ਪੈ ਜਾਂਦੇ ਆਪਾਂ ਆਪਣਿਆਂ 'ਤੇ ਵੀ ਆਪਾਂ ਉਹਨਾਂ ਦਾ ਕਿੰਨਾ ਕਰਦੇ ਹਾਂ ਅਤੇ ਉਹ ਆਪਣੇ ਬਾਬਤ ਕੀ ਸੋਚਦੇ ਆ, ਉਹਨਾਂ ਦੀ ਕਿੱਦਾਂ ਦੀ ਸੋਚ ਹੈ। ਨਹੀਂ, ਬੜੇ ਪਿਆਰ ਨਾਲ, ਬੜੀ ਧੀਰਜ ਦੇ ਨਾਲ ਗੱਲ ਕੀਤੀ ਕਿ ਸਤਿਗੁਰੂ ਜੀ ਆਪ ਜੀ ਸਾਰਿਆਂ ਦੀਆਂ ਝੋਲੀਆਂ ਭਰ ਦਿਓ, ਸਾਰਿਆਂ ਨੂੰ ਨਿਵਾਜ ਦਿਓ, ਸੰਗਤ ਆਪ ਜੀ ਨੂੰ ਗਰੀਬ ਨਿਵਾਜ ਆਖਦੀ ਹੈ। ਬੀਬੀ ਕਰਮੋਂ ਦਾ ਨਾਂ ਨਹੀਂ ਇੱਥੇ ਲਿਆ, ਬਾਬੇ ਪ੍ਰਿਥੀ ਦਾ ਜ਼ਿਕਰ ਨਹੀਂ ਕੀਤਾ। ਜਿਵੇਂ ਇੱਕ ਭਾਵਨਾ ਵਾਲਾ ਸਿੱਖ ਗੁਰੂ ਦੇ ਕੋਲ ਆਣ ਕੇ ਅਰਦਾਸ ਕਰਦਾ ਹੈ ਨਾ, ਮਾਤ ਗੰਗਾ ਜੀ ਨੇ ਇਹ ਗੱਲ ਕਹੀ ਕਿ ਸਤਿਗੁਰੂ ਜੀ ਆਪ ਜੀ ਸਾਰਿਆਂ ਨੂੰ ਨਿਵਾਜ ਦਿਓ, ਸਾਰਿਆਂ ਦੀਆਂ ਝੋਲੀਆਂ ਪੂਰੀਆਂ ਕਰ ਦਿਓ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿਓ, ਅਤੇ ਆਪ ਜੀ ਮੇਰੀ ਝੋਲੀ ਕਦੋਂ ਭਰੋਗੇ, ਆਪ ਜੀ ਮੇਰੀ ਝੋਲੀ ਨੂੰ ਕਦੋਂ ਭਾਗ ਲਾਭੋਗੇ, ਕਿਰਪਾ ਕਰ ਦਿਓ, ਮੇਰੀ ਝੋਲੀ ਦੇ ਵਿੱਚ ਵੀ ਔਲਾਦ ਦੀ ਦਾਤ ਪਾ ਦਿਓ, ਮੇਰਾ ਵੀ ਮਨ ਕਰਦਾ ਹੈ ਕਿ ਮੇਰੀ ਗੋਦੀ ਵਿੱਚ ਵੀ ਲਾਲ ਖੇਡੀ। ਸਤਿਗੁਰੂ ਜੀ ਕਹਿਣ ਲੱਗੇ ਗੰਗਾ ਜੀ, ਜੇ ਤੁਹਾਡੇ ਮਨ ਦੀ ਇਹ ਇੱਛਾ ਹੈ ਨਾ, ਭਾਵਨਾ ਹੈ ਕਿ ਸਾਡੀ ਗੋਦ ਵਿੱਚ ਵੀ ਲਾਲ ਖੇਡੇ, ਅਤੇ ਗੁਰੂ ਨਾਨਕ ਦਾ ਨਿਵਾਜਿਆ ਹੋਇਆ ਗੁਰਸਿੱਖ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿੱਚ ਹੀ ਉਹਨਾਂ ਦੇ ਕੋਲੋਂ ਬੁੱਢਾ ਸ਼ਬਦ ਦੀ ਪਦਵੀ ਪ੍ਰਾਪਤ ਕੀਤੀ ਹੈ ਕਿ ਤੂੰ ਬੂੜਾ ਨਹੀਂ, ਤੂੰ ਬੁੱਢਾ ਹੈ। ਗੁਰੂ ਨਾਨਕ ਨੇ ਜਿਨ੍ਹਾਂ ਨੂੰ ਨਵਾਜਿਆ ਹੈ ਉਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਵਚਨ ਖਾਲੀ ਨਹੀਂ ਜਾਂਦਾ। ਉਹਨਾਂ ਨੂੰ ਐਸਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਵਾਜਿਆ ਹੈ, ਐਸੀ ਉਹਨਾਂ 'ਤੇ ਰਹਿਮਤ ਕੀਤੀ, ਜੋ ਉਹ ਆਪਣੀ ਰਸਨਾ ਤੋਂ ਵਚਨ ਕਰ ਦਿੰਦੇ ਹੈ ਉਹ ਪੂਰਾ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੋਦ ਵਿੱਚ ਲਾਲ ਖੇਡੇ, ਤੁਹਾਡੀ ਕੁੱਖ ਹਰੀ ਭਰੀ ਹੋਵੇ, ਤਾਂ ਜਾਓ ਬਾਬਾ ਬੁੱਢਾ ਜੀ ਦੀ ਬੀੜ, ਉਹਨਾਂ ਕੋਲ ਜਾ ਕੇ ਅਰਦਾਸ ਕਰਵਾਓ, ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਡੀ ਝੋਲੀ ਭਰਨਗੇ, ਤੁਹਾਡੇ 'ਤੇ ਕਿਰਪਾ ਕਰਨਗੇ। ਬੜੀ ਚਾਅ ਨਾਲ, ਖੁਸ਼ੀ ਨਾਲ ਇਸ ਵਚਨ ਨੂੰ ਮੰਨਿਆ ਹੈ। ਅਗਲੇ ਦਿਨ ਹੀ ਸਤ ਸੰਗਤ ਜੀ, ਮਾਤ ਗੰਗਾ ਜੀ ਕੁਝ ਸੇਵਾਦਾਰਾਂ ਨੂੰ, ਕੁਝ ਦਾਸੀਆਂ ਨੂੰ ਨਾਲ ਲੈ ਕੇ ਨਾ ਰੱਥ 'ਤੇ ਅਸਵਾਰ ਹੋ ਕੇ ਪ੍ਰੇਮ ਭੇਟਾਵਾਂ ਲੈ ਕੇ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਗਏ ਨਾ, ਇਸੇ ਗ੍ਰੰਥ ਵਿੱਚ ਲਿਖਿਆ ਹੈ ਕਿ ਰੱਥਾਂ ਦੀ ਆਵਾਜ਼ ਦੇ ਨਾਲ ਬੀੜ ਦੇ ਵਿੱਚ ਜਿਹੜੇ ਪਸ਼ੂ ਪੰਛੀ ਰਹਿੰਦੇ ਸਨ, ਉਹ ਜਦੋਂ ਉਹਨਾਂ ਨੇ ਆਵਾਜ਼ ਸੁਣੀ ਨਾ, ਅਤੇ ਡਰ ਕਰਕੇ ਜਿਹੜੇ ਪੰਛੀ ਸਨ ਉਹ ਉੱਡੇ, ਜਿਹੜੇ ਹਿਰਨ ਆਦਿਕ ਹੋਰ ਪਸ਼ੂ ਜਾਨਵਰ ਸਨ ਉਹ ਵੀ ਇੱਧਰ ਉੱਧਰ ਨੂੰ ਦੌੜਨ ਲੱਗੇ। ਰੱਥਾਂ ਦੀ ਆਵਾਜ਼ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਰਵਣਾਂ ਦੇ ਵਿੱਚ ਪਈ ਨਾ, ਕੰਨਾਂ ਦੇ ਵਿੱਚ ਪਈ, ਜਦੋਂ ਬਾਬਾ ਬੁੱਢਾ ਜੀ ਨੇ ਰੱਥਾਂ ਦੀ, ਘੋੜਿਆਂ ਦੇ, ਟਾਪਾਂ ਦੀ ਆਵਾਜ਼ ਸੁਣੀ, ਅਤੇ ਲਾਗੇ ਜਿਹੜਾ ਸੇਵਾਦਾਰ ਸੀ ਨਾ ਉਹਨੂੰ ਸੁਭਾਵਿਕ ਹੀ ਪੁੱਛਿਆ ਵੀ ਕੌਣ ਆ ਰਿਹਾ, ਅਤੇ ਉਹਨੇ ਵਚਨ ਕੀਤਾ ਮਹਾਰਾਜ ਗੁਰੂ ਕੇ ਆ ਰਹੇ ਨੇ, ਗੁਰੂ ਕੇ ਮਹਿਲ ਆ ਰਹੇ ਨੇ, ਮਾਤ ਗੰਗਾ ਜੀ ਆ ਰਹੇ ਨੇ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਵਿਕ ਹੀ ਵਚਨ ਕੀਤਾ ਵੀ ਗੁਰੂ ਕਿਆਂ ਨੂੰ ਅੱਜ ਕਿਧਰੋਂ ਪਾਜੜਾਂ ਪੈ ਗਈਆਂ, ਸੁਭਾਵਿਕ ਵਚਨ ਕੀਤੇ ਕਿ ਗੁਰੂ ਕਿਆਂ ਨੂੰ ਅੱਜ ਕਿਧਰੋਂ ਪਾਜੜਾਂ ਪੈ ਗਈਆਂ, ਇਹ ਵਚਨ ਕੀਤਾ ਜਦੋਂ ਨਾ, ਅਤੇ ਸੇਵਾਦਾਰ ਨੇ ਇਹ ਵਚਨ ਬਾਬਾ ਜੀ ਦਾ ਸੁਣਿਆ, ਜੇ ਮਾਤਾ ਜੀ ਨਹੀਂ ਲਾਗੇ ਆਈ, ਅਤੇ ਜਦੋਂ ਰੱਥ ਤੋਂ ਉਤਰ ਕਰਕੇ ਪ੍ਰੇਮ ਭੇਟਾਵਾਂ ਲੈ ਕੇ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਆਏ, ਨਮਸਕਾਰ ਕੀਤੀ, ਬੈਠੇ, ਆਉਣ ਦਾ ਕਾਰਨ ਪੁੱਛਿਆ,
ਜਮਾਤ ਜੀ ਅੱਜ ਕਿਵੇਂ ਆਈ ਹੋ? ਅਤੇ ਮਾਤ ਗੰਗਾ ਜੀ ਕਹਿਣ ਲੱਗੀ ਕਿ ਬਾਬਾ ਜੀ, ਅਸੀਂ ਤੁਹਾਡੇ ਕੋਲੋਂ ਪੁੱਤਰ ਦੀ ਅਰਦਾਸ ਕਰਵਾਉਣ ਵਾਸਤੇ ਆਏ ਹਾਂ, ਪੁੱਤਰ ਦੀ ਦਾਤ ਲੈਣ ਵਾਸਤੇ ਆਏ ਹਾਂ। ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ, ਅਸੀਂ ਤਾਂ ਗੁਰੂ ਘਰ ਦੀ ਘਾ ਹੀ ਹਾਂ, ਇਸ ਗ੍ਰੰਥ ਵਿੱਚ ਲਿਖੇ ਹੈ, ਸਾਡੇ ਕੋਲ ਇਹ ਦਾਤਾਂ ਕਿੱਥੇ ਹੈ, ਅਸੀਂ ਕਿੱਥੋਂ ਇਹ ਦਾਤ ਦੇ ਸਕਦੇ? ਇਹ ਦਾਤ ਤੁਹਾਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਪ੍ਰਾਪਤ ਹੋਣੀ ਹੈ, ਜਿਹਨਾਂ ਦੀ ਤੁਸੀਂ ਲੜ ਲੱਗੇ ਹੋ ਨਾ। ਸਤਿਕਾਰਯੋਗ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਬਖਸ਼ਿਸ਼ ਤੁਹਾਨੂੰ ਉਹ ਦੇ ਸਕਦੇ ਹੈ, ਤੁਹਾਡੇ 'ਤੇ ਉਹ ਇਹ ਕਿਰਪਾ ਕਰ ਸਕਦੇ ਹੈ, ਉਹਨਾਂ ਕੋਲੋਂ ਤੁਸੀਂ ਅਰਦਾਸ ਕਰਵਾਓ, ਉਹ ਤੁਹਾਡੇ 'ਤੇ ਕਿਰਪਾ ਕਰਨਗੇ, ਤੁਹਾਡੀ ਝੋਲੀ ਨੂੰ ਭਾਗ ਲਾਉਣਗੇ। ਸਾਡੇ ਕੋਲ ਤਾਂ ਕੁਝ ਵੀ ਨਹੀਂ, ਅਸੀਂ ਤਾਂ ਗੁਰੂ ਘਰ ਦੀ ਸੇਵਾਦਾਰ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਸੇਵਾ ਦੀ ਡਿਊਟੀ ਲਾਈ ਹੈ, ਅਤੇ ਅਸੀਂ ਸੇਵਾਦਾਰ ਬਣ ਕੇ ਇੱਕ ਸੇਵਾ ਕਰ ਰਹੇ ਹਾਂ। ਇਹ ਜਦੋਂ ਵਚਨ ਕਹੇ ਨਾ ਵੀ ਅਸੀਂ ਤੁਹਾਨੂੰ ਪੁੱਤਰ ਨਹੀਂ ਦੇ ਸਕਦੇ, ਸਾਡੇ ਕੋਲ ਇਹ ਦਾਤ ਨਹੀਂ, ਇਹਨਾਂ ਦਾਤਾਂ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਉਹ ਸਾਰੇ ਹੀ ਸੁੱਖਾਂ ਦੇ ਦਾਤੀ ਨੇ, ਸਾਰੀਆਂ ਦਾਤਾਂ ਉਹਨਾਂ ਦੇ ਕੋਲ ਨੇ, ਉਹਨਾਂ ਦੇ ਕੋਲੋਂ ਜਾ ਕੇ ਤੁਸੀਂ ਅਰਦਾਸ ਕਰਵਾਓ। ਇਹ ਵਚਨ ਸੁਣ ਕੇ ਮਨ ਉਦਾਸ ਹੋ ਗਿਆ ਕਿ ਅਸੀਂ ਬੜੀ ਚਾਅ ਨਾਲ ਇਹਨਾਂ ਕੋਲ ਆਏ ਸੀ, ਸਤਿਗੁਰੂ ਜੀ ਨੇ ਬੜੀ ਆਸ ਨਾਲ ਸਾਨੂੰ ਇਹਨਾਂ ਕੋਲ ਭੇਜਿਆ ਸੀ। ਅਤੇ ਸੇਵਾਦਾਰ ਨੇ ਜਦੋਂ ਇੱਥੋਂ ਨਮਸਕਾਰ ਕਰਕੇ ਮਾਤ ਗੰਗਾ ਜੀ ਵਾਪਸ ਮੁੜੀ ਨਾ, ਜਿਹੜਾ ਲਾਗੇ ਸੇਵਾਦਾਰ ਖੜ੍ਹਾ ਸੀ, ਅਤੇ ਉਹਨੇ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਜਦੋਂ ਵਾਪਸ ਮੁੜੇ, ਨਾਲ ਹੀ ਵਚਨ ਕਿਹਾ ਕਿ ਮਾਤਾ ਜੀ, ਤੁਸੀਂ ਜਦੋਂ ਆ ਰਹੇ ਸੀ ਨਾ, ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸੁਭਾਵਿਕ ਹੀ ਮੈਨੂੰ ਪੁੱਛਿਆ ਵੀ ਕੌਣ ਆ ਰਿਹਾ ਹੈ, ਅਤੇ ਮੈਂ ਬਾਬਾ ਜੀ ਨੂੰ ਦੱਸਿਆ ਸੀ ਕਿ ਗੁਰੂ ਕੇ ਆ ਰਹੇ, ਗੁਰੂ ਕੇ ਮਹਿਲ ਆ ਰਹੇ ਨੇ, ਅਤੇ ਇਹਨਾਂ ਨੇ ਇਹ ਵਚਨ ਕੀਤਾ ਹੈ ਕਿ ਗੁਰੂ ਕਿਆਂ ਨੂੰ ਕਿੱਧਰੋਂ ਅੱਜ ਪਾਜੜਾਂ ਪੈ ਗਏ। ਇਹ ਵਚਨ ਸੁਣ ਕੇ, ਕਿਉਂਕਿ ਪਤਾ ਸੀ ਕਿ ਬ੍ਰਹਮ ਗਿਆਨੀ ਹੈ, ਇਹਨਾਂ ਦਾ ਇਹ ਵਚਨ ਅਟਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਕਿਹਾ ਕਿ ਉਹਨਾਂ ਦੇ ਮੁੱਖ ਤੋਂ ਸੂਰ ਵੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤ ਸ਼ਲੀ। ਇਹ ਸੂਰਵੀਰ ਨੇ, ਵਚਨਾਂ ਦੇ ਵਲੀ ਨੇ, ਇਹਨਾਂ ਦਾ ਜਿਹੜਾ ਵਚਨ ਹੈ ਅਟਲ ਹੈ। ਜਦੋਂ ਮਾਤ ਗੰਗਾ ਜੀ ਵਾਪਸ ਮਹਿਲਾਂ ਵਿੱਚ ਗਏ, ਜਾ ਕੇ ਫਿਰ ਆਪਣੇ ਆਸਣ 'ਤੇ ਲੰਮੇ ਪੈ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ਼ਾਮ ਨੂੰ ਘਰ ਆਏ, ਤਾਂ ਫਿਰ ਦੇਖਿਆ ਕਿ ਗੰਗਾ ਜੀ ਅੱਜ ਫਿਰ ਅੰਦਰ ਆਸਣ 'ਤੇ ਲੰਮੇ ਪਏ ਨੇ। ਪੁੱਛਿਆ ਕਿ ਗੰਗਾ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਨਹੀਂ ਗਏ? ਤੁਹਾਨੂੰ ਜਾਣ ਵਾਸਤੇ ਕਿਹਾ ਸੀ, ਬੇਨਤੀ ਕੀਤੀ, ਮਹਾਰਾਜ ਤੁਹਾਡਾ ਵਚਨ ਮੰਨ ਕੇ ਗਏ ਸੀ, ਅਤੇ ਕੀ ਕਿਹਾ ਹੈ ਉਹਨਾਂ ਨੇ? ਕਿਉਂਕਿ ਸਤਿਗੁਰੂ ਜੀ ਤਾਂ ਅੰਦਰ ਜਾਮੀ ਹੈ, ਪਤਾ ਸੀ ਉਹਨਾਂ ਨੂੰ ਸਬਕ ਕਿ ਇਹ ਕਿਵੇਂ ਗਏ ਹੈ। ਇੱਕ ਸਾਨੂੰ ਸਿੱਖਿਆ ਦੇਣ ਵਾਸਤੇ, ਸਾਨੂੰ ਸਮਝਾਉਣ ਵਾਸਤੇ ਇਹ ਸਾਰੀ ਜਿਹੜੀ ਖੇਡ ਹੈ ਸਤਿਸੰਗਤ ਜੀ ਗੁਰੂ ਨੇ ਆਪ ਹੀ ਰਚੀ ਸੀ। ਕਿਵੇਂ ਗਏ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕੋਲ? ਕਹਿਣ ਲੱਗੇ ਕਿ ਰਥ 'ਤੇ ਚੜ੍ਹ ਕੇ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ। ਕੋਈ ਵਚਨ ਹੋਇਆ? ਹਾਂਜੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦਾਤ ਸਾਡੇ ਕੋਲ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਹੈ, ਅਸੀਂ ਤਾਂ ਗੁਰੂ ਘਰ ਦੇ ਘਾਈ ਹਾਂ, ਸੇਵਾਦਾਰ ਹਾਂ, ਸਾਡੇ ਕੋਲ ਇਹ ਦਾਤ ਕਿੱਥੇ ਹੈ? ਜੇ ਪੁੱਤਰ ਦੀ ਦਾਤ ਲੈਣੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਜਾਓ, ਅਰਦਾਸ ਕਰਾਓ, ਉਹ ਤੁਹਾਡੇ 'ਤੇ ਕਿਰਪਾ ਕਰਨਗੇ। ਅਤੇ ਦੂਸਰਾ ਵਚਨ, ਜਦੋਂ ਅਸੀਂ ਜਾ ਰਹੇ ਸੀ ਤਾਂ ਉਹਨਾਂ ਨੇ ਘੋੜਿਆਂ ਦੇ ਟਾਪਾਂ ਦੀ ਆਵਾਜ਼ ਸੁਣ ਕੇ, ਰੱਥਾਂ ਦੇ ਪਹੀਆਂ ਦੀ ਆਵਾਜ਼ ਸੁਣ ਕੇ ਸੇਵਾਦਾਰ ਨੂੰ ਪੁੱਛਿਆ ਕਿ ਕੌਣ ਆ ਰਿਹਾ ਹੈ? ਅਤੇ ਸੇਵਾਦਾਰ ਨੇ ਦੱਸਿਆ ਕਿ ਗੁਰੂ ਕੇ ਆ ਰਹੇ ਨੇ, ਗੁਰੂ ਕੇ ਮਹਿਲ ਆ ਰਹੇ ਨੇ। ਅਤੇ ਸੁਭਾਵਿਕ ਹੀ ਉਹਨਾਂ ਨੇ ਵਚਨ ਕੀਤਾ ਹੈ ਕਿ ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜਣਾ ਪੈ ਗਈਆਂ। ਮਹਾਰਾਜ ਕਹਿੰਦੇ ਇਹ ਵੀ ਵਚਨ ਉਹਨਾਂ ਦੇ ਅਟਲ ਨੇ, ਪੂਰੇ ਹੋਣਗੇ। ਪਰ ਜਦੋਂ ਬ੍ਰਹਮ ਗਿਆਨੀ ਦੇ ਕੋਲ ਜਾਣਾ ਹੈ, ਜਦੋਂ ਗੁਰੂ ਦੇ ਪਿਆਰੇ ਕੋਲ ਜਾਣਾ ਹੈ, ਗੁਰੂ ਦੇ ਦਰ 'ਤੇ ਜਾਣਾ ਹੈ, ਬੜੇ ਅਦਬ ਸਤਿਕਾਰ ਦੇ ਨਾਲ ਜਾਣਾ ਹੈ। ਉੱਥੇ ਦਾਤੀ ਬਣ ਕੇ ਨਹੀਂ ਜਾਈਦਾ, ਜਾਂ ਵੱਡੇ ਬਣ ਕੇ ਨਹੀਂ ਜਾਈਦਾ, ਉੱਥੇ ਤਾਂ ਮੰਗਤੇ ਬਣ ਕੇ ਜਾਈਦਾ ਹੈ। ਗੁਰੂ ਨੇ ਬਾਣੀ ਵਿੱਚ ਇਹ ਵਚਨ ਲਿਖੇ, ਹਮ ਭੀਖਕ
ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ।

ਸਾਥ ਨਾ ਲੈ ਜਾ ਕੋਈ। ਜਦੋਂ ਰੱਬ ਦੇ ਪਿਆਰਿਆਂ ਨੂੰ ਮਿਲਣ ਵਾਸਤੇ ਜਾਣਾ ਹੈ ਤੇ ਉਦੋਂ ਆਪਣੀ ਜਿਹੜੀ ਵਡਿਆਈ ਹੈ, ਵੱਡਾ ਪਨ ਹੈ, ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਨਾਲ ਨਹੀਂ ਲੈ ਕੇ ਜਾਣਾ। ਭਾਵੇਂ ਕਿੱਡੇ ਵੀ ਤੁਸੀਂ ਗੁਣਵਾਨ ਹੋ, ਤੁਹਾਡਾ ਕਿੰਨਾ ਮਾਨ ਸਨਮਾਨ ਹੈ, ਤੁਸੀਂ ਕਿੱਡੇ ਵੱਡੇ ਅਮੀਰ ਹੋ, ਤੁਹਾਡੇ ਕੋਲ ਕਿੰਨੀ ਮਾਇਆ ਹੈ, ਇਹ ਸਾਰੀਆਂ ਚੀਜ਼ਾਂ ਕਬੀਰ ਸਾਧੂ ਕੋ ਮਿਲਣੇ ਜਾਈਆ, ਸਾਥ ਨਾ ਲੀਜਾ ਕੋਈ, ਪਾਛਾ ਪਾਉ ਨਾ ਦੀਜੀਆ, ਆ ਗਏ ਹੋਏ ਸੋ ਹੋਏ। ਅਤੇ ਜਦੋਂ ਰੱਬ ਦੇ ਪਿਆਰਿਆਂ ਦੇ ਕੋਲ ਮਿਲਣ ਵਾਸਤੇ ਜਾਣਾ ਹੈ ਤਾਂ ਉਹਨਾਂ ਨੇ ਜਿਹੜਾ ਫਿਰ ਵਚਨ ਕਰ ਦਿੱਤਾ ਨਾ, ਉਸ ਵਚਨ ਤੋਂ ਫਿਰ ਪੈਰ ਪਿੱਛੇ ਨਹੀਂ ਕਰਨਾ, ਪਛਾਹ ਨਹੀਂ ਹੋਣਾ ਫਿਰ ਉਸ ਵਚਨ ਤੋਂ। ਆ ਗਿਆ ਹੋਏ ਸੋ ਹੋਏ, ਫਿਰ ਅੱਗੇ ਜਿਹੜਾ ਹੈ ਉਸ ਵਚਨ ਨੂੰ ਰੱਖ ਕੇ ਜਿਹੜਾ ਚੱਲਣਾ, ਉਸ ਵਚਨ ਨੂੰ ਫਿਰ ਆਪਣੇ ਜੀਵਨ ਵਿੱਚ ਧਾਰਨ ਕਰਕੇ ਅਗਾਂਹ ਨੂੰ ਚੱਲਣਾ, ਪਛਾਹ ਨੂੰ ਨਹੀਂ ਆਉਣਾ। ਇਸ ਕਰਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਤ ਗੰਗਾ ਜੀ ਨੂੰ ਕਿਹਾ ਕਿ ਤੁਸੀਂ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਹੱਥੀਂ ਆਟਾ ਪੀ ਕਰਕੇ, ਪ੍ਰਸ਼ਾਦਾ ਤਿਆਰ ਕਰਕੇ, ਲੱਸੀ ਬਣਾ ਕਰਕੇ ਅਤੇ ਨੰਗੇ ਪੈਰੀਂ ਇੱਥੋਂ ਚੱਲ ਕੇ ਤੁਸੀਂ ਜਾਣਾ। ਇਸ ਤਰੀਕੇ ਦੇ ਨਾਲ ਜੇ ਜਾਓਗੇ ਤਾਂ ਤੁਹਾਡੇ 'ਤੇ ਜ਼ਰੂਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰਨਗੇ, ਪ੍ਰਸੰਨ ਹੋਣਗੇ, ਤੁਹਾਡੀ ਝੋਲੀ ਦੇ ਵਿੱਚ ਜ਼ਰੂਰ ਦਾਤ ਪਾਉਣਗੇ। ਗੁਰੂ ਕੇ ਬਚਨ ਬੰਨ ਕੇ ਮਾਤ ਗੰਗਾ ਜੀ ਨੇ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਕਿ ਅਸੀਂ ਇਸ਼ਨਾਨ ਕਰਕੇ ਆਪਣੇ ਹੱਥੀਂ ਆਟਾ ਪੀਆ, ਆਪਣੇ ਹੱਥੀਂ ਪ੍ਰਸ਼ਾਦਾ ਮਿਸਾ ਪ੍ਰਸ਼ਾਦਾ ਤਿਆਰ ਕੀਤਾ, ਲੱਸੀ ਬਣਾਈ ਹੈ, ਦਹੀਂ ਰਿੜਕਿਆ ਹੈ, ਮੱਖਣ ਕੱਢਿਆ ਹੈ, ਇਸ ਤਰ੍ਹਾਂ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ, ਚਾਰ ਲੈ ਕੇ, ਗੰਢਾ ਲੈ ਕੇ, ਲੱਸੀ ਲੈ ਕੇ ਮਾਤ ਗੰਗਾ ਜੀ ਪ੍ਰਸ਼ਾਦੇ ਵਾਲਾ ਜਿਹੜਾ ਸ਼ਿਕੂ ਆਪਣੀ ਸੀਸ 'ਤੇ ਟਿਕਾਇਆ ਅਤੇ ਹੱਥ ਵਿੱਚ ਲੱਸੀ ਵਾਲਾ ਜਿਹੜਾ ਡੋਲ ਹੈ ਪਕੜਿਆ, ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਗੁਰੂ ਗੁਰੂ ਕਰਦੇ ਹੋਏ ਬਾਣੀ ਦਾ ਜਾਪ ਕਰਦੇ ਹਾਂ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬੀੜ ਬਾਬਾ ਬੁੱਢਾ ਸਾਹਿਬ ਨੰਗੇ ਚਰਨੀ ਚੱਲ ਕੇ ਗਏ ਅਤੇ ਇੱਧਰ ਬਾਬਾ ਬੁੱਢਾ ਜੀ ਖੇਤਾਂ ਵਿੱਚ ਅੱਜ ਹਾਲ ਵਾਹ ਰਹੇ ਨੇ, ਖੇਤੀ ਕਰ ਰਹੇ ਨੇ। ਅਤੇ ਇੱਧਰੋਂ ਮਾਤਾ ਗੰਗਾ ਜੀ ਜਦੋਂ ਪ੍ਰਸ਼ਾਦਾ ਲੈ ਕੇ ਗਏ ਨਾ, ਅਤੇ ਪਹਿਲਾਂ ਹੀ ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਦੋਂ ਮਾਤ ਗੰਗਾ ਜੀ ਪ੍ਰਸ਼ਾਦਾ ਲੈ ਕੇ ਜਾ ਰਹੇ ਨਾ, ਉਸ ਪਾਸੇ ਨੂੰ ਦੇਖ ਰਹੇ ਹੈ ਇਸ ਤਰ੍ਹਾਂ ਤਾਉਣ ਉੱਚੀ ਕਰਕੇ, ਅਤੇ ਨਾਲ ਜਿਹੜਾ ਸੇਵਾਦਾਰ ਹੈ ਪੁੱਛ ਰਿਹਾ ਹੈ ਕਿ ਬਾਬਾ ਜੀ ਅੱਜ ਬੜਾ ਤੁਸੀਂ ਇੱਧਰ ਦੇਖ ਰਹੇ ਹੋ, ਕਿਹਦੀ ਉਡੀਕ ਕਰ ਰਹੇ ਹੋ? ਅਤੇ ਸੇਵਾਦਾਰ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਸਾਡੀ ਮਾਤਾ ਮਾਤ ਗੰਗਾ ਜੀ ਸਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆ ਰਹੇ, ਸਾਨੂੰ ਭੁੱਖ ਬੜੀ ਲੱਗੀ ਹੈ ਅਤੇ ਅਸੀਂ ਉਹਨਾਂ ਨੂੰ ਵੇਖ ਰਹੇ, ਉਹਨਾਂ ਦੀ ਉਡੀਕ ਕਰ ਰਹੇ ਹਾਂ ਕਿ ਕਦੋਂ ਉਹ ਆਉਣ ਅਤੇ ਅਸੀਂ ਪ੍ਰਸ਼ਾਦਾ ਛਕੀਏ। ਸਤਸੰਗਤ ਜੀ, ਇੱਧਰੋਂ ਜਦੋਂ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਗਏ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਹਾਲ ਛੱਡੇ ਅਤੇ ਆਪ ਅੱਗਿਓਂ ਪ੍ਰਸ਼ਾਦਾ ਲੈਣ ਵਾਸਤੇ ਆਏ ਨੇ, ਆਪ ਆਪਣੇ ਹੱਥੀਂ ਮਾਤਾ ਗੰਗਾ ਜੀ ਦੇ ਸਿਰ ਤੋਂ ਪ੍ਰਸ਼ਾਦਿਆਂ ਵਾਲਾ ਜਿਹੜੇ ਸ਼ਿਕੂ ਲਾਇਆ ਅਤੇ ਰੁੱਖ ਦੀ ਛਾਵੇਂ ਬੈਠ ਕਰਕੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਿਆ, ਗੋਡੇ 'ਤੇ ਗੰਢਾ ਰੱਖ ਕੇ ਜਦੋਂ ਭੰਨਿਆ ਹੈ ਨਾ, ਪ੍ਰਸ਼ਾਦਾ ਛਕਦਿਆਂ ਛਕਦਿਆਂ ਜਦੋਂ ਗੰਢੇ ਨੂੰ ਭੰਨਿਆ ਮੁੱਕੀ ਦੇ ਨਾਲ, ਅਤੇ ਇਹ ਵਚਨ ਕੀਤਾ ਹੈ ਕਿ ਮਾਤ ਗੰਗਾ ਜੀ ਤੁਹਾਡੇ ਘਰ ਵਿੱਚ ਐਸਾ ਸੂਰਵੀਰ ਐਸਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਗੰਢੇ ਦੇ ਵਾਂਗ ਦੁਸ਼ਮਣਾਂ ਦਾ ਸਿਰ ਭੰਨੇਗਾ। ਜਦੋਂ ਗੰਢਾ ਭੰਨਿਆ ਅਤੇ ਆਕਾਸ਼ ਦੇ ਵਿੱਚ ਬੱਦਲ ਗਜੇ ਨੇ ਅਤੇ ਬੱਦਲਾਂ ਦੇ ਵਿੱਚ ਬਿਜਲੀ ਚਮਕੀ ਹੈ, ਅਤੇ ਇਸ ਤਰ੍ਹਾਂ ਉਹਦੇ ਨਾਂ ਦੇ ਨਗਾਰੇ ਵੱਜਣਗੇ, ਉਹਦੀ ਸ਼ਮਸ਼ੀਰ ਬਿਜਲੀ ਦੇ ਵਾਂਗ ਚਮਕੇਗੀ, ਦੁਸ਼ਮਣ ਜਿਹੜਾ ਹੈ ਥਰ ਥਰ ਕੰਬੇਗਾ ਉਹਦੇ ਕੋਲੋਂ। ਐਸੇ ਵਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਕੀਤੇ। ਪੁੱਤਰ ਦੀ ਦਾਤ ਦਾ ਵਰ ਲੈ ਕੇ ਮਾਤ ਗੰਗਾ ਜੀ ਵਾਪਸ ਖੁਸ਼ੀ ਖੁਸ਼ੀ ਮਹਿਲਾਂ ਦੇ ਵਿੱਚ ਆਏ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਤ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗਿਆ ਅਤੇ ਜਦੋਂ ਮਾਤਾ ਗੰਗਾ ਜੀ ਦੇ ਘਰ ਵਿੱਚ ਸੰਤਾਨ ਦੀ ਉਤਪਤੀ ਦਾ ਪਤਾ ਲੱਗਿਆ ਨਾ ਪ੍ਰਿਥੀ ਨੂੰ, ਅਤੇ ਉਸਨੇ ਬੜਾ

0: ਯਤਨ ਕੀਤਾ ਹੈ ਕਿ ਜਨਮ ਤੋਂ ਪਹਿਲਾਂ ਹੀ ਇਹਨਾਂ ਦੀ ਸੰਤਾਨ ਨੂੰ ਖਤਮ ਕੀਤਾ ਜਾਵੇ, ਪਰ ਉਹਦਾ ਕੋਈ ਵੱਸ ਨਹੀਂ ਚੱਲਿਆ। ਸਤਸੰਗਤ ਜੀ, ਬੜੀਆਂ ਇਹਨਾਂ ਨੇ ਖੋਜੀਆਂ ਚਾਲਾਂ ਚੱਲੀਆਂ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਕੇ ਵਚਨ ਨੇ ਨਾ ਵਕਤ ਵਿਚਾਰ ਹੈ ਸੋ ਬੰਦਾ ਹੋਈ, ਵਕਤ ਦੀ ਵਿਚਾਰ ਕਰਦਿਆਂ ਸਮੇਂ ਦੀ ਚਾਲ ਨੂੰ ਸਮਝਦਿਆਂ ਗੁਰੂ ਕੇ ਮਹਿਲਾਂ ਵਿੱਚੋਂ ਆਪਣੇ ਪਰਿਵਾਰ ਨੂੰ, ਪਰਿਵਾਰ ਦੀ ਹਿਫਾਜ਼ਤ ਵਾਸਤੇ, ਪਰਿਵਾਰ ਦੀ ਸਲਾਮਤੀ ਵਾਸਤੇ ਗੁਰੂ ਕੇ ਮਹਿਲ ਜਿੱਥੇ ਅੰਮ੍ਰਿਤਸਰ ਦੇ ਵਿੱਚ ਸਤਿਗੁਰੂ ਜੀ ਪਰਿਵਾਰ ਸਮੇਤ ਰਹਿੰਦੇ ਨੇ, ਉਹਨਾਂ ਮਹਿਲਾਂ ਨੂੰ ਛੱਡ ਕੇ ਸ਼ਹਿਰਟੀ ਨਗਰ ਦੇ ਵਿੱਚ, ਸ਼ਹਿਰਟਾ ਨਗਰ ਜਿਹੜਾ ਹੈ ਨਾ, ਇਸ ਨੂੰ ਗੁਰੂ ਕੀ ਵਡਾਲੀ ਵੀ ਕਿਹਾ ਜਾਂਦਾ ਹੈ, ਅਤੇ ਉੱਥੇ ਸਤਿਗੁਰੂ ਜੀ ਗੁਰੂ ਕੀ ਵਡਾਲੀ ਵਿੱਚ ਆਪਣੇ ਪਰਿਵਾਰ ਨੂੰ ਲੈ ਕੇ ਗਏ ਨੇ, ਇਸ ਤੋਂ ਥੋੜ੍ਹੀ ਦੂਰੀ 'ਤੇ। ਅਤੇ ਉੱਥੇ ਜਾ ਕੇ ਗੁਰੂ ਕੀ ਵਡਾਲੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਝ ਸਮਾਂ, ਜਿੰਨਾ ਚਿਰ ਸਤਿਗੁਰੂ ਜੀ ਦਾ ਅਵਤਾਰ ਨਹੀਂ ਹੋਇਆ, ਰਹਿਣਾ ਕੀਤਾ ਹੈ। ਜਦੋਂ ਉੱਥੇ ਸਤਿਗੁਰੂ ਜੀ ਦਾ ਅਵਤਾਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਅਤੇ ਸੰਗਤਾਂ ਨੇ ਸਤਿਗੁਰੂ ਜੀ ਨੂੰ ਵਧਾਈ ਦਿੱਤੀ ਹੈ ਕਿ ਮਹਾਰਾਜ ਬੜੀ ਕਿਰਪਾ ਹੋਈ ਹੈ, ਤੁਹਾਡੇ ਘਰ ਵਿੱਚ ਵੀ ਪੁੱਤਰ ਦਾ ਅਵਤਾਰ ਹੋਇਆ, ਪੁੱਤਰ ਦਾ ਜਨਮ ਹੋਇਆ। ਅਤੇ ਉਸ ਵੇਲੇ ਫਿਰ ਗੁਰੂ ਕੇ ਵਚਨ ਨੇ ਕਿ ਗੁਜੀ ਸ਼ਨੀ ਨਾਹੀ ਵਾਤ ਗੁਰੂ ਨਾਨਕ ਉੱਠਾ ਕੀਨੇ ਦਾਤ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਰੁੱਠ ਕਰਕੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਰਦਾਸ ਕਰਕੇ ਸਾਡੇ ਘਰ ਦੇ ਵਿੱਚ ਇਹ ਸੂਰਬੀਰ ਪੁੱਤਰ ਦੀ ਬਖਸ਼ਿਸ਼ ਕੀਤੀ ਹੈ। ਅੱਜ ਸਮੂਹ ਸਿੱਖ ਸੰਗਤ, ਸਾਰੇ ਜਗਤ ਦੇ ਵਿੱਚ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਛੇਵੇਂ ਗੱਦੀ ਨਸ਼ੀਨ, ਗੁਰਤਾ ਗੱਦੀ ਦੇ ਮਾਲਕ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਇਸ ਵਰੰਟੀ ਦੀ ਸਮੂਹ ਸਿੱਖ ਸੰਗਤ ਨੇ ਵੀ ਬੜੀ ਭਾਵਨਾ ਦੇ ਨਾਲ ਇਸ ਪੁਰਬ ਨੂੰ ਮਨਾਇਆ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਵਿਖੇ ਇਸ ਪੁਰਬ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੱਖ ਕੇ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸੋ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਦਰ 'ਤੇ ਪ੍ਰਵਾਨ ਕਰਨ, ਅਖੀਰ ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਦਾਸ ਲੱਖ ਲੱਖ ਵਧਾਈਆਂ ਦਿੰਦਾ ਹੈ। ਸੋ ਆਓ ਲੜੀਵਾਰ ਜੋ ਗੁਰੂ ਕਾ ਇਤਿਹਾਸ ਹੈ, ਕੁਝ ਸਮਾਂ ਆਪਾਂ ਉਸ ਦੇ ਨਾਲ ਜੁੜ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੀਏ। ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਇਹ ਕਥਾ ਸਰਵਣ ਕੀਤੀ ਹੈ ਕਿ ਜਦੋਂ ਮਜਨੂੰ ਦੇ ਟਿੱਲੇ 'ਤੇ ਸਤਿਗੁਰੂ ਜੀ ਨੇ ਜਾ ਕੇ ਡੇਰਾ ਕੀਤਾ ਹੈ, ਇੱਥੇ ਨੇੜੇ ਇੱਕ ਰੱਬ ਦਾ ਪਿਆਰਾ ਸੰਤ ਰਹਿੰਦਾ ਹੈ ਜੋ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਨੂੰ ਯਾਦ ਕਰ ਰਿਹਾ ਸੀ, ਉਡੀਕ ਕਰ ਰਿਹਾ ਸੀ ਕਿ ਸਤਿਗੁਰੂ ਜੀ ਕਦੋਂ ਆਉਣ ਅਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ, ਮੇਰੇ ਮਨ ਵਿੱਚ ਜਿਹੜੀ ਸ਼ੰਕੀ ਨੇ ਉਹਨਾਂ ਨੂੰ ਮੈਂ ਪੁੱਛ ਕਰਕੇ ਗੁਰੂ ਦੇ ਕੋਲੋਂ ਨਿਰਵਿਰਤ ਕਰਾਂ। ਜਦੋਂ ਇਸ ਨੂੰ ਪਤਾ ਲੱਗਿਆ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਅਸਥਾਨ 'ਤੇ ਮਜਨੂੰ ਦੇ ਟਿੱਲੇ 'ਤੇ ਆਏ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਜਦੋਂ ਗੁਰੂ ਕੇ ਦਰਸ਼ਨ ਕੀਤੇ ਪਿਆਰ ਦੇ ਨਾਲ ਸਤਿਸੰਗ ਜੀ ਬੜਾ ਆਨੰਦਿਤ ਹੋਇਆ, ਇਹਦਾ ਚਿਹਰਾ ਆਨੰਦ ਦੇ ਨਾਲ ਖਿੜ ਗਿਆ, ਅੰਦਰੋਂ ਹਿਰਦਾ ਵੀ ਵਿਗਾਸ ਦੇ ਸਹਿਤ ਹੋ ਗਿਆ। ਸਤਿਗੁਰੂ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਆਪਣੇ ਕੋਲ ਬਿਠਾਇਆ। ਅੰਤਰ ਜਾਮੇ ਸਤਿਗੁਰੂ ਜੀ ਦੀ ਗੱਲ ਵੇਖੋ, ਕਿਉਂਕਿ ਬੜੇ ਲੰਮੇ ਸਮੇਂ ਤੋਂ ਰੋਜ਼ਾਨਾ ਨਿਯਮ ਦੇ ਨਾਲ ਗੁਰੂ ਨੂੰ ਚੇਤੇ ਕਰਦਾ ਹੈ, ਯਾਦ ਕਰਦਾ ਹੈ, ਅਤੇ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਕੋਲ ਬਿਠਾ ਕੇ ਵਚਨ ਕੀਤਾ, ਸੰਤ ਜੀ ਰੋਜ਼ ਤੁਸੀਂ ਚੇਤੇ ਕਰਦੇ ਸੀ ਕਿ ਸਤਿਗੁਰੂ ਜੀ ਸਾਡੇ ਕੋਲ ਆਉਣ, ਅਤੇ ਮੇਰੇ ਮਨ ਦੇ ਜਿਹੜੇ ਸ਼ੰਕੇ ਨੇ, ਮੇਰੇ ਮਨ ਵਿੱਚ ਜਿਹੜੇ ਪ੍ਰਸ਼ਨ ਨੇ, ਮੈਂ ਉਹਨਾਂ ਦਾ ਸਵਾਲ ਗੁਰੂ ਨੂੰ ਪੁੱਛਾਂ, ਜੋ ਤੁਹਾਡੇ ਮਨ ਦੇ ਪ੍ਰਸ਼ਨ ਨੇ ਨਾ, ਜੋ ਸਵਾਲ ਨੇ ਪੁੱਛਣਾ ਕਰੋ। ਅਤੇ ਬੜੇ ਪਿਆਰ ਦੇ ਨਾਲ ਫਿਰ ਉਸ ਰੱਬ ਦੇ ਪਿਆਰੇ ਸੰਤ ਜਨ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ ਬੜਾ ਯਤਨ ਕੀਤਾ ਇਸ ਸੰਸਾਰ ਦਾ ਨਿਰਣਾ ਕਰਨ ਦਾ ਕਿ ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਮੈਂ ਇਸ ਦਾ ਨਿਰਣਾ ਨਹੀਂ ਕਰ ਸਕਿਆ ਅਤੇ ਆਪ ਜੀ ਕਿਰਪਾ ਕਰਕੇ ਮੈਨੂੰ ਇਸ ਦੇ ਬਾਬਤ ਗਿਆਨ ਕਰਵਾਓ, ਸੋਝੀ ਦੇਵੋ ਕਿ ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਸੰਤ ਜੀ ਵੇਖੋ, ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੁੰਦੀ ਹੈ ਅਤੇ ਉਸ ਦਾ ਆਪਾਂ ਨੂੰ ਗਿਆਨ ਨਾ ਹੋਵੇ ਅਤੇ ਆਪਾਂ ਜਦੋਂ ਉਹਨੂੰ ਦੇਖਦੇ ਹਾਂ ਤਾਂ ਇਵੇਂ ਪ੍ਰਤੀਤ ਹੁੰਦਾ ਕਿ ਉਹ ਸੱਪ ਹੈ, ਮਨੁੱਖ ਉਹਦੇ ਕੋਲੋਂ ਡਰਦਾ ਹੈ ਅਤੇ ਆਪਣੇ ਬਚਾਅ ਵਾਸਤੇ ਪਿੱਛੇ ਭੱਜਦਾ ਹੈ। ਪਰ ਜਿਸ ਮਨੁੱਖ ਨੂੰ ਉਸ ਦਾ ਗਿਆਨ ਹੈ ਉਹ ਸਮਝਾਉਂਦਾ ਹੈ ਕਿ ਭਲਿਆ ਨਾ ਡਰ, ਇਹ ਸੱਪ ਨਹੀਂ ਇਹ ਰੱਸੀ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਮਨੁੱਖ ਦੇ ਅੰਦਰ ਦਾ ਭੁਲੇਖਾ ਜੋ ਸੰਸਾਰ ਨੂੰ ਮਨੁੱਖ ਸੱਚਾ ਸਮਝੀ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਜਿਵੇਂ ਮਨੁੱਖ ਸੁਪਨੇ ਦੇ ਵਿੱਚ ਕੋਈ ਡਰਾਉਣੀ ਚੀਜ਼ ਵੇਖਦਾ, ਉਹਦੇ ਕੋਲੋਂ ਡਰਦਾ ਹੈ ਅਤੇ ਪਿੱਛੇ ਨੂੰ ਭੱਜਦਾ ਹੈ, ਕੰਬਦਾ ਹੈ, ਆਪਣੇ ਬਚਾਅ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ, ਜਦੋਂ ਕੋਈ ਪਿਆਰੀ ਵਸਤੂ ਵੇਖਦਾ ਅਤੇ ਉਹ ਖੁਸ਼ ਵੀ ਹੁੰਦਾ। ਸਤਿਗੁਰੂ ਜੀ ਕਹਿੰਦੇ ਬਸ ਇਹ ਸੰਸਾਰ ਸੁਪਨੇ ਦੀ ਨਿਆਈ, ਜਿੰਨਾ ਚਿਰ ਮਨੁੱਖ ਨੀਂਦ ਵਿੱਚ ਹੈ ਉਹਨੂੰ ਸੁਪਨਾ ਸੱਚਾ ਪ੍ਰਤੀਤ ਹੁੰਦਾ, ਪਰ ਜਦੋਂ ਉਹਦਾ ਸੁਪਨਾ ਖੁੱਲ੍ਹਦਾ ਅਤੇ ਉਹਨੂੰ ਫਿਰ ਉਹ ਜਿਹੜੀਆਂ ਚੀਜ਼ਾਂ ਸੁਪਨੇ ਵਿੱਚ ਵੇਖੀਆਂ ਹੁੰਦੀਆਂ ਨੇ ਨਜ਼ਰ ਨਹੀਂ ਆਉਂਦੀਆਂ। ਬਸ ਇਸੇ ਤਰ੍ਹਾਂ ਇਹ ਸੰਸਾਰ ਹੈ, ਜਿੰਨਾ ਚਿਰ ਮਨੁੱਖ ਅਗਿਆਨਤਾ ਦੀ ਨੀਂਦ ਵਿੱਚ ਹੈ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੈ, ਮਾਇਆ ਦੇ ਪ੍ਰਭਾਵ ਹੇਠ ਹੈ, ਉਹਨਾਂ ਚਿਰ ਇਹ ਸੰਸਾਰ ਇਸ ਨੂੰ ਸੱਚਾ ਪ੍ਰਤੀਤ ਹੁੰਦਾ ਹੈ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਗਿਆਨ ਹੋ ਜਾਂਦਾ ਹੈ ਫਿਰ ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਸੰਸਾਰ ਜਿਹੜਾ ਹੈ ਸੱਚਾ ਨਹੀਂ ਹੈ, ਇਹ ਵਿਨਸਨਹਾਰ ਹੈ। ਅਵਿਨਾਸ਼ੀ ਇੱਕ ਪਰਮਾਤਮਾ ਹੈ, ਪਰਮਾਤਮਾ ਦਾ ਨਾਮ ਹੈ, ਫਿਰ ਉਹ ਪਰਮਾਤਮਾ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਨਿੱਜ ਸਰੂਪ ਨੂੰ ਜਾਣ ਕਰਕੇ ਆਪਣੇ ਜੀਵਨ ਦੀ ਜਿਹੜੀ ਪ੍ਰਾਪਤੀ ਹੈ ਨਾ ਪਰਮਾਤਮਾ, ਉਸ ਦੀ ਉਹ ਪ੍ਰਾਪਤੀ ਕਰਕੇ ਆਪਣੇ ਜੀਵਨ ਨੂੰ ਸੁਹੇਲਾ ਬਣਾ ਲੈਂਦਾ ਹੈ। ਇਸ ਕਰਕੇ ਤੁਹਾਨੂੰ ਸੱਚ ਨਾਲ ਜੁੜਨਾ ਚਾਹੀਦਾ ਹੈ, ਪਰਮਾਤਮਾ ਦੇ ਨਾਲ, ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾਉਣੀ ਚਾਹੀਦੀ ਹੈ ਅਤੇ ਜਦੋਂ ਤੁਸੀਂ ਆਪਣੇ ਲਈ ਪਰਮਾਤਮਾ ਦੇ ਨਾਲ ਜੋੜ ਲਵੋਗੇ ਤੁਹਾਡੇ ਅੰਦਰ ਦੇ ਸਾਰੇ ਜਿਹੜੇ ਸ਼ੰਕੇ ਨੇ ਭਰਮ ਭੁਲੇਖੇ ਨੇ ਆਪ ਹੀ ਨਿਰਵਿਰਤ ਹੋ ਜਾਣਗੇ। ਇਹ ਉਹਨਾਂ ਚਿਰ ਤੁਹਾਡੇ ਅੰਦਰ ਭਰਮ ਭੁਲੇਖਾ ਬਣਿਆ ਰਹਿਣਾ ਜਿੰਨਾ ਚਿਰ ਤੁਸੀਂ ਨਾਮ ਦੇ ਨਾਲ ਨਹੀਂ ਜੁੜਦੇ। ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ, ਗੁਰੂ ਦੀ ਕਿਰਪਾ ਨਾਲ ਹੀ ਤੁਹਾਡੇ ਅੰਦਰ ਦਾ ਭਰਮ ਭੁਲੇਖਾ ਦੂਰ ਹੋਵੇਗਾ। ਗੁਰੂ ਕੋਲੋਂ ਉਪਦੇਸ਼ ਲੈ ਕੇ ਸਤਿਸੰਗਤ ਜੀ ਇਸ ਰੱਬ ਦੇ ਪਿਆਰੇ ਸੰਤ ਜਨ ਨੇ ਜਦੋਂ ਆਪਣੀ ਸੁਰਤ ਨੂੰ ਨਾਮ ਦੇ ਨਾਲ ਜੋੜਿਆ ਇਹਦੇ ਅੰਦਰ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਅਤੇ ਸ਼ਾਂਤ ਚਿੱਤ ਹੋ ਕੇ ਸਮਾਧੀ ਲਾ ਕੇ ਉਸ ਪਰਮਾਤਮਾ ਦੇ ਨਾਲ ਜੁੜ ਕੇ ਹੁਣ ਜੀਵਨ ਦਾ ਆਨੰਦ ਮਾਣਦਾ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਸੀ, ਇਸ ਤੋਂ ਅੱਗੇ ਹੁਣ ਜਿਵੇਂ ਕਥਾ ਆਰੰਭ ਹੋ ਰਹੀ ਹੈ ਆਓ ਬੜੇ ਪਿਆਰ ਦੇ ਨਾਲ ਉਹਨਾਂ ਵਚਨਾਂ ਨੂੰ ਸਰਵਣ ਕਰੀਏ ਜੀ।
1: ਗੁਰੂ ਕਿੰਨੋ ਸੋਚ ਸਨਾਨ।
0: ਸਤਿਸੰਗ ਜੀ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠੇ ਨੇ, ਸਰੀਰਕ ਕਿਰਿਆ ਇਸ਼ਨਾਨ ਆਦਿ ਕੀਤਾ ਹੈ।
1: ਆਸਨ ਕਰ ਅਸੀਨ ਤਬ ਨਿਜ ਸਰੂਪ ਧਰ ਧਿਆਨ।
0: ਇਸ਼ਨਾਨ ਕਰਨ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਆਸਨ ਤੇ ਵਿਰਾਜਮਾਨ ਹੋਏ ਨੇ ਅਤੇ ਨਿਜ ਸਰੂਪ ਦਾ ਧਿਆਨ ਧਾਰਨ ਕੀਤਾ ਹੈ।
1: ਚੌਪਈ ਆਸਾ ਵਾਰ ਬਾਬੀ ਗਾਵੈ
0: ਰਾਗਵੈ। ਰਬਾਬੀ ਸਿੱਖ ਜਿਹੜੀ ਆਸਾ ਵਾਰ ਰਬਾਬੀ ਗਾਵੈ, ਰਬਾਬੀ ਗੁਰਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਹਨ।
1: ਰਾਗ ਰਾਗਨੀ ਰੁਚਰ ਬਸਾਵੈ,
0: ਬੜੇ ਸੋਹਣੇ ਤਰੀਕੇ ਦੇ ਨਾਲ ਰਾਗਾਂ ਦੇ ਵਿੱਚ ਰਾਗਣੀਆਂ ਨੂੰ ਗਾ ਰਹੇ ਹਨ।
1: ਕੇਤਕ ਸਿੱਖ ਸੁਨਹਿ ਤਹ ਆਏ,
0: ਕਈ ਗੁਰੂ ਕੇ ਸਿੱਖ ਜਿਹੜੇ ਕੀਰਤਨ ਦੇ ਪ੍ਰੇਮੀ ਨੇ ਨਾ, ਜਿਹਨਾਂ ਨੂੰ ਸਤਿਸੰਗ ਜੀ ਕੀਰਤਨ ਦੇ ਨਾਲ ਪ੍ਰੇਮ ਹੈ, ਇਹ ਆਪਣਾ ਆਪਣਾ ਪਿਆਰ ਹੈ, ਕੋਈ ਕਥਾ ਨਾਲ ਪਿਆਰ ਕਰਦਾ, ਕੋਈ ਕੀਰਤਨ ਦੇ ਨਾਲ ਕਰਦਾ, ਕਿਸੇ ਦਾ ਪਿਆਰ ਕੀਰਤਨ ਨਾਲ ਹੈ, ਕਿਸੇ ਦਾ ਪਿਆਰ ਕਥਾ ਦੇ ਨਾਲ ਹੈ, ਕਿਸੇ ਦਾ ਪਿਆਰ ਬਾਣੀ ਦੇ ਨਾਲ ਹੈ, ਕੋਈ ਸਿਮਰਨ ਦੇ ਨਾਲ ਪਿਆਰ ਕਰਦਾ, ਕਿਸੇ ਨੂੰ ਸਿਮਰਨ ਚੰਗਾ ਲੱਗਦਾ, ਕਿਸੇ ਨੂੰ ਬਾਣੀ ਪੜ੍ਹਨੀ ਚੰਗੀ ਲੱਗਦੀ ਹੈ, ਕਿਸੇ ਨੂੰ ਸੇਵਾ ਕਰਨੀ ਚੰਗੀ ਲੱਗਦੀ, ਕਿਸੇ ਨੂੰ ਕੀਰਤਨ ਸੁਣਨਾ ਚੰਗਾ ਲੱਗਦਾ, ਕਿਸੇ ਨੂੰ ਕਥਾ ਸੁਣਨੀ ਚੰਗੀ ਲੱਗਦੀ ਹੈ, ਇਹ ਆਪਣੇ ਆਪਣੇ ਮਨ ਦੀ ਅਵਸਥਾ ਹੈ। ਜਿਸ ਤਰ੍ਹਾਂ ਦਾ ਕਿਸੇ ਦੇ ਅੰਦਰ ਪਿਆਰ ਹੈ, ਭਾਵਨਾ ਹੈ, ਉਸੇ ਤਰ੍ਹਾਂ ਦਾ ਹੀ ਉਹ ਧਰਮ ਕਰਮ ਕਰਦਾ ਹੈ। ਇਸੇ ਤਰ੍ਹਾਂ ਗੁਰੂ ਦੇ ਦਰਬਾਰ ਦੇ ਵਿੱਚ ਰਬਾਬੀ ਸਿੱਖ ਰਾਗਾਂ ਦੇ ਵਿੱਚ ਕੀਰਤਨ ਕਰ ਰਹੇ ਨੇ, ਜਿਹੜੇ ਕੀਰਤਨ ਦੇ ਪ੍ਰੇਮੀ ਨੇ ਨਾ, ਬੜੇ ਪਿਆਰ ਦੇ ਨਾਲ ਆਣ ਕੇ ਉਹ ਕੀਰਤਨ ਸਰਵਣ ਕਰ ਰਹੇ ਹਨ।
1: ਕਿਤਕ ਕੰਠ ਤੇ ਪਾਠ ਅਲਾਏ,
0: ਕਈ ਗੁਰੂ ਕੇ ਸਿੱਖ ਜਿਨ੍ਹਾਂ ਨੇ ਬੜੀ ਬੜੀ ਬਾਣੀ ਕੰਠ ਕੀਤੀ ਹੈ, ਉਹ ਆਪਣੇ ਮੁਖ ਤੋਂ ਕੰਠ ਬਾਣੀ ਪੜ ਰਹੇ ਹਨ।
1: ਸਤਨਾਮ ਸਿਮਰਤ ਸਭ ਡੇਰੇ,
0: ਕਈ ਗੁਰੂ ਕੇ ਪਿਆਰੇ ਨੇ, ਸਾਰੇ ਗੁਰੂ ਕੇ ਸਿੱਖ ਜਿਹੜੇ ਨੇ, ਕਾਫੀ ਗਿਣਤੀ ਵਿੱਚ ਬੈਠ ਕੇ ਸਤਨਾਮ ਦਾ ਸਿਮਰਨ ਕਰ ਰਹੇ ਹਨ।
1: ਜਨ ਅੰਮ੍ਰਿਤ ਬਰਖ ਖੰਤ ਬਡੇਰੇ,
0: ਸਤ ਸੰਗਤ ਜੀ ਗੁਰੂ ਦੇ ਦਰ ਤੇ ਐਸੀ ਕਿਰਪਾ ਵਰਤ ਰਹੀ ਹੈ, ਮੰਨ ਲਓ ਕਿ ਬਹੁਤ ਜ਼ਿਆਦਾ ਅੰਮ੍ਰਿਤ ਦੀ ਹੀ ਵਰਖਾ ਹੋ ਰਹੀ ਹੈ। ਇੱਕ ਪਾਸੇ ਕੀਰਤਨ ਹੋ ਰਿਹਾ ਹੈ, ਇੱਕ ਪਾਸੇ ਗੁਰੂ ਕੇ ਸਿੱਖ ਕੰਠੋਂ ਬਾਣੀ ਪੜ੍ਹ ਰਹੇ ਨੇ, ਇੱਕ ਪਾਸੇ ਸੰਗਤਾਂ ਬੈਠ ਕੇ ਸਿਮਰਨ ਕਰ ਰਹੀਆਂ ਨੇ, ਐਸਾ ਆਨੰਦ ਬਣਿਆ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੈ।
1: ਪ੍ਰਾਤ ਹੋਤ ਲਓ ਸਤਿਗੁਰ ਬਾਣੀ,
0: ਇੱਧਰ ਹੁਣ ਸਵੇਰ ਤੱਕ ਸਤਿਗੁਰੂ ਜੀ ਨੇ ਵੀ ਬਾਣੀ ਪੜ੍ਹੀ ਹੈ, ਗੁਰਸਿੱਖਾਂ ਨੇ ਵੀ ਬਾਣੀ ਪੜ੍ਹੀ ਹੈ।
1: ਪਠਤ ਸੁਨਤ ਕਰ ਪ੍ਰੀਤ ਮਹਾਨੀ,
0: ਬੜੇ ਪ੍ਰੇਮ ਸਹਿਤ ਗੁਰੂ ਕੇ ਸਿੱਖ ਬਾਣੀ ਪੜ੍ਹ ਸੁਣ ਰਹੇ ਹਨ।
1: ਸੂਰ ਉਦੈ ਸਭ ਸੂਰ ਸੋ ਆਏ,
0: ਤੇ ਜਦੋਂ ਇੱਧਰ ਹੁਣ ਸੂਰਜ ਚੜ੍ਹਿਆ, ਸੂਰਜ ਉਦੇ ਹੋਇਆ ਹੈ ਨਾ, ਸਾਰੇ ਸੂਰਮੇ ਸਤਿਗੁਰੂ ਜੀ ਦੇ ਪਾਸ ਆਏ ਹਨ।
1: ਗੁਰ ਤੰਬੂ ਦਰ ਪਰ ਸਮਦਾਏ,
0: ਸਾਰੇ ਸਤਿਗੁਰੂ ਜੀ ਦੇ ਪਾਸ ਆਣ ਕੇ ਬੈਠ ਗਏ ਹਨ।
1: ਸ੍ਰੀ ਹਰਗੋਬਿੰਦ ਚੰਦ ਅਨਿੰਦੇ,
0: ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
1: ਬਿਕਸੇ ਜੁਗ ਲੋਚਨ ਅਰਬਿੰਦੇ,
0: ਇਹਨਾਂ ਦੇ ਦੋਵੇਂ ਜਿਹੜੇ ਨੇਤਰ ਨੇ ਨਾ, ਜਿਵੇਂ ਕਮਲ ਦੇ ਫੁੱਲ ਹੁੰਦੇ ਆ, ਇਸ ਤਰ੍ਹਾਂ ਖਿੜੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਤੰਬੂ ਤੋਂ ਬਾਹਰ ਆਏ ਨੇ, ਜਦੋਂ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਨਾ, ਜਦੋਂ ਸਤਿਗੁਰੂ ਜੀ ਨਿਜ ਸਰੂਪ ਦੀ ਸਮਾਧੀ ਤੋਂ ਬਾਹਰ ਆਏ ਨੇ, ਤੇ ਚਿਹਰੇ ਤੇ ਐਸਾ ਨੂਰ ਹੈ, ਨੇਤਰ ਇਸ ਤਰ੍ਹਾਂ ਖਿੜੇ ਹੋਏ ਨੇ ਜਿਵੇਂ ਕਮਲ ਖਿੜਿਆ ਹੁੰਦਾ ਹੈ।
1: ਸੂਖਮ ਬਸਤਰ ਮਹਿਦ ਅਬਰਾਮਾ,
0: ਸਤਿਗੁਰੂ ਜੀ ਨੇ ਬੜੇ ਸੋਹਣੇ ਸੂਖਮ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
1: ਗਨ ਪਾਲਨ ਕੋ ਪਹਿਰਿਓ ਜਾਮਾ,
0: ਬਹੁਤ ਹੀ ਪੱਲਿਆਂ ਵਾਲਾ, ਜਿਵੇਂ ਆਪਾਂ ਸੁਣਦੇ ਹਾਂ ਕਿ ਸਤਿਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਧਾਰਨ ਕੀਤਾ ਸੀ, ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਮੁਕਤ ਕਰਾਇਆ ਹੈ। ਇਸੇ ਤਰ੍ਹਾਂ ਬਹੁਤ ਕਲੀਆਂ ਵਾਲਾ ਸਤਿਗੁਰੂ ਜੀ ਨੇ, ਬਹੁਤ ਹੀ ਪੱਲਿਆਂ ਵਾਲਾ ਗਲ ਦੇ ਵਿੱਚ ਜਾਮਾ ਧਾਰਨ ਕੀਤਾ, ਚੋਲਾ ਪਾਇਆ ਹੈ।
1: ਰੰਗਦਾਰ ਸੁੰਦਰ ਦਸਤਾਰ,
0: ਸਤਿਗੁਰੂ ਜੀ ਨੇ ਸੀਸ ਤੇ ਸੋਹਣੇ ਰੰਗਦਾਰ, ਸੋਹਣੇ ਰੰਗ ਵਾਲੀ ਦਸਤਾਰ ਸਜਾਈ ਹੈ।
1: ਸਿਰ ਪਰ ਸੋਭਤ ਦੁਤੀ ਉਦਾਰ,
0: ਸਤਿਗੁਰੂ ਜੀ ਦੇ ਸੀਸ ਤੇ ਬਹੁਤ ਸੋਹਣੀ ਦਸਤਾਰ ਜਿਹੜੀ ਹੈ ਨਾ, ਉਹ ਸੁਭ ਰਹੀ ਹੈ।
1: ਉਪਰ ਜਿਗਾ ਜਵਾਹਰ ਜਰੇ,
0: ਸਤਿਗੁਰੂ ਜੀ ਦੇ ਸੀਸ ਤੇ ਜਿਹੜੀ ਕਲਗੀ ਲੱਗੀ ਹੈ, ਜਿਗਾ ਲੱਗੀ ਹੈ, ਉਹਦੇ ਵਿੱਚ ਹੀਰੇ ਜਵਾਹਰਾਤ ਜੜੇ ਹੋਏ ਹਨ।
1: ਕਲਗੀ ਮੁਕਤਾ ਕੋ ਗੁਛ ਧਰੇ,
0: ਕਲਗੀ ਦੇ ਨਾਲ ਮੋਤੀਆਂ ਦੇ ਜਿਹੜੇ ਗੁੱਛੇ ਹਨ ਉਹ ਜੜੇ ਹੋਏ ਹਨ।
1: ਨਵ ਰਤਨੇ ਅੰਗਦ ਭੁਜ ਪਾਏ,
0: ਤੇ ਸਤਿਗੁਰੂ ਜੀ ਨੇ ਆਪਣੇ ਬਾਹਾਂ ਤੇ ਜਿਹੜੇ ਬਹੁਟੇ ਪਾਏ ਨੇ ਨਾ, ਉਹਨਾਂ ਦੇ ਵਿੱਚ ਨਵ ਰਤਨੇ ਜੜੇ ਹੋਏ ਹਨ।
1: ਜਬਰ ਜਵਾਹਰ ਗਰੇ ਸੁਹਾਏ,
0: ਸਤਿਗੁਰੂ ਜੀ ਦੇ ਗਲ ਵਿੱਚ ਬੜੀ ਕੀਮਤੀ ਹੀਰੇ ਜਵਾਹਰਾਤ ਜਿਹਨਾਂ ਦੇ ਵਿੱਚ ਜੜੇ ਐਸੇ ਗਹਿਣੇ, ਐਸੀਆਂ ਮਾਲਾ ਸਤਿਗੁਰੂ ਜੀ ਨੇ ਗਲ ਵਿੱਚ ਧਾਰਨ ਕੀਤੀਆਂ ਹੋਈਆਂ ਨੇ। ਇਹ ਬਾਦਸ਼ਾਹਾਂ ਦਾ ਲਿਬਾਸ ਹੈ, ਗੁਰੂ ਮਹਾਰਾਜ ਜੀ ਨੇ ਬਾਦਸ਼ਾਹਾਂ ਵਾਲਾ ਸਰੂਪ ਜਿਹੜਾ ਹੈ ਉਹ ਬਣਾਇਆ ਹੋਇਆ ਹੈ।
1: ਵਹਿਰ ਫਰਸ ਕਰਵਾਏ ਵਿਸਾਲਾ,
0: ਬਾਹਰੋਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁ ਗਿਣਤੀ ਵਿੱਚ ਚੱਲ ਕੇ ਆਈਆਂ ਹਨ।
1: ਤੰਬੂ ਤੇ ਨਿਕਸੇ ਤਿਸ ਕਾਲਾ,
0: ਇੱਧਰ ਹੁਣ ਸਤਿਗੁਰੂ ਜੀ ਤਿਆਰ ਬਰ ਤਿਆਰ ਹੋ ਕੇ ਸੋਹਣੇ ਸ਼ਸਤਰ ਵਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਕਲਗੀ ਜਿਗਾ ਸੀਸ ਤੇ ਲਗਾ ਕੇ ਸੋਹਣੀ ਦਸਤਾਰ ਸਜਾ ਕੇ ਜਦੋਂ ਤੰਬੂ ਦੇ ਵਿੱਚੋਂ ਬਾਹਰ ਆਏ ਹਨ।
1: ਖਰੇ ਸਕਲ ਹੋਏ ਬੰਧਨ ਠਾਨੀ,
0: ਇੱਧਰ ਜਿਹੜੇ ਗੁਰੂ ਕੇ ਸਿੱਖ ਖੜੇ ਸਨ ਸਾਰਿਆਂ ਨੇ ਨਮਸਕਾਰ ਕੀਤੀ ਹੈ।
1: ਦਰਸ਼ਨ ਕਰਤ ਗੁਰੂ ਗੁਣ ਖਾਨੀ,
0: ਗੁਣਾਂ ਦੀ ਖਾਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਰੇ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਦਰਸ਼ਨ ਕਰ ਰਹੇ ਹਨ।
1: ਕੰਚਕ ਖਚਤ ਪਰਯੰਕ ਬਡੇਰਾ,
0: ਹਾਂਜੀ ਦੁਬਾਰਾ ਪੜ੍ਹਿਓ ਜੀ।
1: ਕੰਚਕ ਖੜਕ ਖੜਕ ਖਚਤ ਪਰਯੰਕ ਬਡੇਰਾ,
0: ਤੇ ਜਿਹੜਾ ਪਲੰਘ ਹੈ ਨਾ ਉਹ ਸੋਨੇ ਦੇ ਨਾਲ ਉਸਦੀ ਕਢਾਈ ਕੀਤੀ ਹੋਈ ਹੈ।
1: ਆਸ ਤਰਨ ਤੇ ਮਿਰਦਲ ਕਨੇਰਾ,
0: ਉਸਦੇ ਜਿਹੜਾ ਬਿਸਤਰਾ ਵਿਛਾਇਆ, ਗੁਰੂ ਦਾ ਆਸਣ ਜਿਹੜਾ ਲਾਇਆ ਹੈ, ਬਹੁਤ ਨਰਮ ਤੇ ਬਹੁਤ ਸੁੰਦਰ ਹੈ।
1: ਬੈਠੇ ਲਗੇ ਉਹ ਦੀਵਾਨ ਮਹਾਨਾ,
0: ਸਤਿਗੁਰੂ ਜੀ ਉਸ ਸੋਹਣੇ ਵੱਡੇ ਪਲੰਘ ਤੇ ਆਣ ਕੇ ਬਿਰਾਜਮਾਨ ਹੋਏ ਨੇ, ਦੀਵਾਨ ਲੱਗਿਆ ਹੈ।
1: ਜੋਧਾ ਥਿਰੇ ਸ਼ਸਤਰ ਧਰ ਨਾਨਾ,
0: ਤੇ ਸਤਿਗੁਰੂ ਜੀ ਦੇ ਚਾਰ ਸਵੇਰੇ ਸ਼ੂਰਮੇ ਜਿਹੜੇ ਨੇ ਉਹ ਸ਼ਸਤਰ ਧਾਰਨ ਕਰਕੇ ਖੜੇ ਹਨ।
1: ਸਿੱਖ ਮਸੰਦ ਸੇਵਕ ਸਮਦਾਏ,
0: ਸਿੱਖ ਮਸੰਦ ਸਮੂਹ ਜਿਹੜੇ ਸੇਵਾਦਾਰ ਹਨ।
1: ਕਰੋ ਮੇਵਰੋ ਅਰਜ ਅਲਾਏ,
0: ਸਾਰੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਏ ਨੇ। ਮੇਵੜਾ ਸਿੱਖ ਸਿੱਖ ਸੰਗਤਾਂ ਦੀਆਂ ਅਰਦਾਸਾਂ ਕਰ ਰਿਹਾ ਹੈ।
1: ਪੁਰਵਾਸੀ ਸਿੱਖ ਕਰੇ ਕਰਾਹ,
0: ਨਗਰ ਨਿਵਾਸੀ ਜਿਹੜੇ ਸਿੱਖ ਨੇ ਨਾ, ਕੜਾਹ ਪ੍ਰਸ਼ਾਦ ਦੀ ਦੀਕ ਤਿਆਰ ਕਰਕੇ
1: ਆਵਣ ਲਾਗੇ ਗੁਰ ਕੇ ਪਾਹ,
0: ਤੇ ਬੜੇ ਚਾਅ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੋਲ ਆ ਰਹੇ ਨੇ, ਨਾਲੇ ਕੜਾਹ ਪ੍ਰਸ਼ਾਦ ਦੀ ਦੀਕ

0: ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਨਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਜੋ ਪ੍ਰੇਮ ਭੇਟਾਵਾਂ ਲੈ ਕੇ ਆਏ ਨੇ ਉਹ ਭੇਟਾ ਕਰਨ ਲੱਗੇ ਹਨ।
1: ਪੁਰ ਤੇ ਗੁਰ ਲੱਗ ਲਾਰੂ ਪਰਿਓ,
0: ਤੇ ਇੱਧਰ ਹੁਣ ਸਤਿਗੁਰ ਜੀ ਨੇ ਸਾਰਿਆਂ ਤੇ ਬੜੀ ਬਖਸ਼ਿਸ਼ ਕੀਤੀ ਹੈ।
1: ਦਰਸ਼ਨ ਕਰਨ ਪ੍ਰੇਮ ਉਰ ਭਰਿਓ,
0: ਤੇ ਜਿਹਨਾਂ ਨੇ ਹਿਰਦੇ ਵਿੱਚ ਪ੍ਰੇਮ ਦੇ ਨਾਲ ਦਰਸ਼ਨ ਕੀਤੇ ਨੇ ਜਾਂ ਦਰਸ਼ਨ ਕਰਨ ਦਾ ਪ੍ਰੇਮ ਧਾਰਨ ਕੀਤਾ ਹੈ।
1: ਕੋਸ ਸੈਂਕਰੇ ਜਿਨ ਹਿਤ ਜਾਤੇ,
0: ਮਨ ਵਿੱਚ ਸੋਚਦੇ ਨੇ ਗੁਰੂ ਕੇ ਸਿੱਖ ਜਿਹਨਾਂ ਦੇ ਅੰਦਰ ਗੁਰੂ ਕੇ ਦਰਸ਼ਨਾਂ ਦਾ ਪਿਆਰ ਹੈ ਨਾ, ਉਹ ਮਨ ਵਿੱਚ ਸੋਚਦੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੈਂਕੜੇ ਖੋਹ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾਂਦੇ ਸੀ।
1: ਆਏ ਘਰ ਮਹਿ ਸੋ ਸੁਖ ਦਾਤੇ,
0: ਉਹ ਸੁੱਖਾਂ ਦੇ ਦਾਤੇ ਅੱਜ ਸਾਡੇ ਘਰ ਵਿੱਚ ਚੱਲ ਕੇ ਆਏ ਹਨ।
1: ਕੋ ਅਸਮੰਦ ਭਾਗ ਹੈ ਭਾਰੇ,
0: ਸਤਿਗੁਰੂ ਜੀ ਕਹਿੰਦੇ ਕੋਈ ਐਸਾ ਬਹੁਤ ਮਾੜੇ ਭਾਗਾਂ ਵਾਲਾ ਹੋਵੇਗਾ।
1: ਜਾਏ ਨਹੀਂ ਗੁਰ ਦਰਸ਼ਨ ਹਾਰੇ,
0: ਇਹ ਗੁਰਸਿੱਖ ਆਪਸ ਦੇ ਵਿੱਚ ਗੱਲਾਂ ਕਰਦੇ ਆ, ਜਿਹੜਾ ਗੁਰੂ ਕੇ ਦਰਸ਼ਨ ਕਰਨ ਵਾਸਤੇ ਗੁਰੂ ਦੇ ਦਰ ਤੇ ਨਹੀਂ ਜਾਵੇਗਾ।
1: ਹਿਮ ਆਪਸ ਮਹਿ ਕਹਿ ਕਹਿ ਚਾਲੇ,
0: ਇਸ ਤਰ੍ਹਾਂ ਗੁਰੂ ਕੇ ਸਿੱਖ ਨਾਲੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਚੱਲ ਕੇ ਆ ਰਹੇ ਨੇ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।
1: ਸੋਚ ਸਨਾਨ ਠਾਨ ਉਤਾਲੇ,
0: ਸਾਰਿਆਂ ਨੇ ਸਤਸੰਗ ਜੀ ਗੁਰੂ ਕੇ ਦਰਸ਼ਨ ਕਰਨ ਤੋਂ ਪਹਿਲਾਂ ਸੋਚ ਇਸ਼ਨਾਨ ਕੀਤਾ ਹੈ।
1: ਲੈ ਲੈ ਸੰਗ ਕਰਾਹ ਉਮਾਹੇ,
0: ਨਾਲ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਲਈ ਹੈ।
1: ਚੱਲ ਆਵਤ ਸ੍ਰੀ ਸਤਿਗੁਰ ਪਾਹੇ,
0: ਇਸ ਤਰ੍ਹਾਂ ਸਤਿਗੁਰ ਜੀ ਦੇ ਕੋਲ ਇਹ ਗੁਰੂ ਕੇ ਸਿੱਖ ਦਰਸ਼ਨ ਕਰਨ ਵਾਸਤੇ ਚੱਲ ਕੇ ਆ ਰਹੇ ਨੇ। ਜਿਵੇਂ ਸਤਿਗੁਰੂ ਜੀ ਦੇ ਕੋਲ ਆ ਕੇ ਸਾਧ ਸੰਗਤ ਜੀ ਇਹ ਦਰਸ਼ਨ ਕਰਕੇ ਗੁਰੂ ਕੋਲੋਂ ਅਰਦਾਸਾਂ ਬੇਨਤੀਆਂ ਕਰਵਾ ਕੇ ਨਿਹਾਲ ਹੋਣਗੇ, ਗੁਰੂ ਜੀ ਇਹਨਾਂ ਨੂੰ ਜਿਵੇਂ ਨਿਵਾਜਣਗੇ। ਇਸ ਤੋਂ ਅਗਲਾ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ, ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰਜਾ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ। ਅਖੀਰ ਵਿੱਚ ਆਪ ਸਮੂਹ ਸੰਗਤ ਨੂੰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਲੇਖਕ ਅਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪੈਰ ਉਤਾਰ।
1: ਲੈ ਲੈ ਸੰਗ ਕਰਾਹ ਉਮਾਹੇ, ਚੱਲ ਆਵਤ ਸ੍ਰੀ ਸਤਿਗੁਰ ਪਾਹੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਣ ਜਾਣੇ ਮੇਰਾ। ਬੋਲਣਾ ਜੀ ਵਾਹਿਗੁਰੂ, ਅਰਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ

अवगुण मेरिया असंख अवगुण खते फेरी नित प्रत सब किया।

Thank you.

ऐसा आया है,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵਉ, ਕਰ ਕਰੀ ਤਨ ਮਹਿ ਮਿਟਾਵਉ, ਸਿਮਰਮ ਜਸ ਸੰਭਰੀ ਕਹਿ ਨਾ।

ਮੰਗਣਾ ਵੇ ਕੰਖੀਏ ਕਦਰਸ ਤੋਹਾਰੂ ਨਾਨਕੁਨ ਸਾਂਗੋ ਮੁਹਿ ਉਦਾਰੂ ਸੁਖਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਮ ਨ ਬਸੈ ਪ੍ਰਭ ਕੇ ਸਮੰਦ ਦੂਜਮ ਨਸੈ ਪ੍ਰਭ ਕੇ ਸਮੰਦ ਕਾਲ ਪਰ ਹਰੈ ਪ੍ਰਭ ਕੇ ਸਮੰਦ ਦੁਸਮਣ ਟਰੈ ਪ੍ਰਭ ਸਿਮਰਤ ਕਹਿ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਆਨੰਦ ਨ ਜਾਗੈ।

ਪ੍ਰਭ ਕੇ ਸਿਮਰਨ ਤਰਕ ਮਾਨ ਪ੍ਰਭ ਕੇ ਸਿਮਰਨ ਹੋਇ ਸੋ ਫਲਾ ਪ੍ਰਭ ਕੇ ਸਿਮਰਨ ਸੋ ਫਲੋ ਫਲਾ ਸੇ ਸਿਮਰਹਿ ਜਨਾ ਸਿਮਰਾਇ ਨਾਨਕ ਤਾ ਕੈ ਲਾਗੋ ਪਾਇ ਪ੍ਰਭ ਕੇ ਸਿਮਰਨ ਸਭ ਦੂਜਾ ਪ੍ਰਭ ਕੇ ਸਿਮਰਨ ਉਦਰੇ ਮੂਜਾ ਪ੍ਰਭ ਕੇ ਸਿਮਰਨ ਤਰਸਨਾ ਬੂਜੈ ਪ੍ਰਭ ਕੇ ਸਿਮਰਨ ਸਭ ਕੇ ਸੋਜੈ ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਇ ਪ੍ਰਭ ਜੀ ਵਾਸਾ ਸਾਧੁ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕਾ ਸਿਮਰਹਿ ਸੇ ਧਨਵੰਤ ਪ੍ਰਭ ਕਾ ਸਿਮਰਹਿ ਸੇ ਪਾਤਵੰਤ ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹਿ ਸੇ ਬੇਮਹਤਾਜ ਪ੍ਰਭ ਕਾ ਸਿਮਰਹਿ ਸੇ ਸਰਵਗਰਾਜ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਸਿਮਰਹਿ ਸਦਾ ਵਿਨਾਸੀ ਸਿਮਰੰਤੀ ਰਾਗ ਜਨਾਵ ਦਯਾ ਨਾਨਕ ਜਨਕ ਮੰਗਲ ਵਾਦਾ ਪ੍ਰਭ ਸਿਮਰਹਿ ਸੇ ਪਰਉਪਕਾਰੀ ਪ੍ਰਭ ਸਿਮਰਹਿ ਤੁਮ ਸਤਿਵਰਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੀ ਪ੍ਰਭ ਸਿਮਰਹਿ ਤੁਮ ਸੁਖ ਵਿਹਾਵੈ ਪ੍ਰਭ ਸਿਮਰਹਿ ਤੁਮ ਆਤਮ ਜੀਤਾ ਪ੍ਰਭ ਸਿਮਰਹਿ ਤੁਮ ਨਿਰਮਲ ਰੀਤਾ ਪ੍ਰਭ ਸਿਮਰਹਿ ਤੁਮ ਆਨੰਦ ਕਨੇਰ ਪ੍ਰਭ ਸਿਮਰਹਿ ਵਸ ਹਰ ਨੇਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋਣਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ

ਜਿਹ ਮੁਸਕਰ ਹੋਇਆ ਤੁਪੈਰੀ ਹਰਗੁਨਾਮ ਖਨ ਮਾਹੇ ਉਦਾਰੀਅਨ ਪੁਨਃ ਚਰਨ ਕਰ ਦਨਹਿ ਤਾਰਾ ਹਰਗੁਨਾਮ ਕੂਟ ਪਾਪ ਪਰ ਹਰੈ ਗੁਰੂ ਨਾਮ ਜਪ ਮਨ ਮੇਰੇ ਨਾਨਕ ਪਾਇ ਵਹ ਸੁਖ ਨਿਰੇ ਸਭ ਸ੍ਰੇਸ਼ਟ ਪੁਰਾਜਾ

ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟ ਨਹੀਂ ਕੋਟ ਲਖ ਵੈਸ਼ ਨਾਮ ਜਪਤ ਤਹ ਪਾਰ ਪਰਾਹੀ ਅਨਕ ਵਿਘਨ ਜਾਇ ਸੰਘਾਰ ਹਰ ਕਨਾ ਤਤਕਾਰ ਉਧਾਰ ਅਨਕ ਜੋਨ ਜਨਮ ਅਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਉ ਮੈਲਾ ਮਨ ਕਬਨ ਤੁਵੈ ਹਰ ਕਨਾ ਕੂਟ ਪਾਉ ਕੁਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈ ਹੈ ਸਾਧ ਕੈ ਸੰਗ ਜਿਹ ਮਾਰਗ ਕੀ ਕਨ ਜਹਨ ਕੋਸਾ ਹਰ ਕਨਾ ਮੂਹਾ ਸੰਗ ਤੋਸਾ ਜਿਹ ਪੈਟ ਮਹੰਤ ਕੁਬੈਰ ਹਰ ਕਨਾ ਸੰਗ ਉਜੀਅਰ ਜਹ ਪੰਥ ਤੇਰਾ ਕੋ ਨ ਸੰਜਾਨੂ ਹਰ ਕਨਰ ਤਹ ਨਰ ਪਛਾਨੂ ਜਹ ਮਹਾ ਪਾਇਆ ਤਬਤ ਬਹੁ ਕਾਮ ਤਹ ਹਰ ਕਿੰਡਾ ਬਿੰਦੀ ਤੁਮ ਪ੍ਰਸ਼ਾਮ ਜਹ ਤ੍ਰਿਖਾ ਮ ਤੁਜਾ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਨਮ ਦਾਸ ਕੀ ਓਟ ਹਰ ਕਿਨਾ ਮਧੁਰ ਜਨ ਕੋਟ

ਦੇਣ। ਇਸ ਨੇਰ ਗੁਣ ਗੁਣ ਕ੍ਰਿਸ਼ਨ ਪੂਜਾ ਬਖਸ਼ਰੀ ਹੋਤਾ ਨਾਨਕ ਸਿਵ ਜਜ ਪ੍ਰਸਾਦ ਤਾਰੂ ਪਰ ਸੁਖ ਬਸਹ ਸੁਤ ਪ੍ਰਾਤਮੀਤ ਬਨਤਾ ਸੰਘ ਹਸਹ ਜ ਪ੍ਰਸਾਦ ਪੀ ਵਹ ਸਿਵ ਤਰ ਜਰਾ ਸੁਖਦਾਇ ਪਾਵਨ ਪਾਪ ਕਮੁਲਾ ਜਿ ਪ੍ਰਸਾਦ ਭੋਗ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨ ਹਸ ਪਾਪ ਕਰਨ ਨਿਜ ਤਰ ਰਸਨਾ ਤਸਹ ਤਿਆਗ ਸੰਗ ਰਚਨਾ ਸੇ ਦੂ ਕਮ ਗੁੜੰਤ ਵਿਆਪਿ ਨਾਨਕਾਲੀ ਹੁ ਪ੍ਰਭ ਵਿਆਪਿ ਆਦਿ ਅੰਤ ਜੋ ਰਖਨ ਹਰਿ ਤੇ ਸਿਉ ਪ੍ਰੀਤ ਨ ਕਰ ਗੁਵਾਰ।

ਸਲੋਕ ਦੇਨ ਹਰ ਪ੍ਰਭ ਛੋਟ ਕੇ ਲਾਗੇ ਹਨ ਸਵਾਈ ਨਾਨਕ ਕਹੂ ਨਾ ਸੀ ਜਾਇ ਬਿਨ ਨਾਵੈ ਪਤ ਜਾਇ ਅਸਪਤੀ ਦਸ ਵਸੂਲੇ ਪਾਛੈ ਪਾਵੇ ਇੱਕ ਵਸਤ ਕਾਰਨ ਵੀ ਖੋਟ ਗਵਾਵੇ ਇੱਕ ਬਿਨਾ ਦੇ ਦਸ ਪੀ ਹਿਰਲੇ ਤਾਂ ਮੂੜਾ ਕਹੂ ਕਹਾ ਕਰੀ

ਅਤੇ ਦਿਵਰਾਸ ਆਪਣੀ ਅਮਾਨ ਕਾਸ਼ ਬਾਹਰ ਸਾਹੁ ਜੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤ ਆਵੀ ਹੋਵੇ ਬਾਹਰ ਉਸਕਾ ਵਿਸ਼ਵਾਸ ਨ ਵਜ ਕੀ ਬਸ ਤਹਾ ਕਰ ਰਖ ਪ੍ਰਭ ਕੀ ਆਗਮ ਮਾਨਾ ਮਾਤ ਹੈ ਉਸਤੇ ਚੌਕਨ ਕਰੇ ਨਿਹਾ ਨਾਨਕ ਸਾਹਿਬ ਸਦਾ ਦਇਆਲ ਅਨਕ ਭੈ ਤੂੰ ਮਾਇਆ ਕਹੀ ਤ ਸਰਪੁਰਬਤ ਜਾ ਨਨੇਤ ਬਿਰਖ ਛਾਇਆ ਸਿਉ ਰੰਗ ਲਾਵੇ ਊਹ ਬਿਨਸਾ ਹਮਰ ਪਛਤਾਵੇ ਜੁਦੀ ਸਹ ਸੁਚਾਰਨ ਨਾਰ ਲਪਟ ਰਹੀ ਦਹੰਦ ਅੰਧਾ ਰੂਪ ਟਾਊ ਸਿਉ ਜਲਾਵੇ ਨੀਹ ਤਾ ਕਉ ਹਾਥ ਨਵੇ ਕੀ ਮਨ ਹਰਿ ਕੇ ਨਾਮ ਕੀ ਪ੍ਰਿਯ ਸੁਖਦਾਈ ਕਰ ਗੁਰਬਾ ਨਾਨਕ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਰ ਮਿਥਿਆ ਕਾਮ ਕ੍ਰੋਧ ਵਿਕਰਾਰ ਮਿਥਿਆ ਰਥ ਹਸਤੀ ਅਸੋ ਬਸਤਰਾ

ਕਮਾਏ ਸੋ ਸੇਵਕ ਜਹ ਕਿਰਪਾ ਕਰੀ ਨਿਮ ਹਜਮ ਹਜਮ ਨਾਨਕ ਕਰੀ ਸਲੋ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਹੁਮ ਜੀਵ ਨਾਨਕ ਪ੍ਰਭ ਸਰਣ ਆਇ ਗਤੀ ਕਰ ਪ੍ਰਸਾਦ ਗੁਰਦੀ ਵਾਸ਼ਪਤੀ ਜੀ ਪ੍ਰਸਾਦ ਛਤੀ ਅੰਮ੍ਰਿਤ ਕਾਹ ਦਹਿ ਗੁਰੂ ਰਖ ਮਨ ਵਾਹਿ ਜਿਹ ਪ੍ਰਸਾਦ ਸੁਗੰਧਤ ਤਨ ਰਾਇ ਵਹਿ ਤੁਸ ਸਿਮਰਤ ਪਰਮ ਗਤ ਪਾਇ ਵਹਿ ਜੇ ਪ੍ਰਸਾਦ ਵਸਹ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਬਸ ਨਾਠ ਪੈਰ ਸਿਮਰਾ ਹੁ ਤਸ ਰਸਨਾ

ਪ੍ਰਭਾਉ ਪ੍ਰਭ ਕਿਰਪਾ ਤੁਮ ਪ੍ਰਕਾਸ਼ ਪ੍ਰਭੁ ਦਇਆ ਤੁ ਕਮਲ ਪ੍ਰਕਾਸ਼ ਪ੍ਰਭ ਸੁ ਪ੍ਰਸਾਨ ਵਾਸਾ ਮਾ ਸੁ ਪ੍ਰਭ ਦਇਆ ਤੁਮ ਤੂ ਤੁਮ ਹੋਇ ਸਰਵਨ ਧਾਨ ਪ੍ਰਭ ਤੇਰੀ ਮਾਇਆ ਆ ਬਹੁ ਕਛੁ ਨ ਕਰਮ ਲਾਇਆ ਜੇਤ ਜੇਤ ਲਾ ਬਹੁ ਤੇਤ ਲਗ ਹਰ ਨਾਥ ਨਾਨਕ ਕਿਨ ਕਾ ਕਛੁ ਨ ਹਾਥ ਸਲੋਕ ਆਦਮ ਆਗਾਦ ਉਪਾਰ ਬ੍ਰਹਮ ਸੂਏ ਜੋ ਜੋ ਕਹਿ ਸੰਗਤਾਇ ਸੰਮੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਗੁਜਰ ਹੋਤ ਸਾ ਸੰਗ ਸਗਲੀ ਹੋਤ ਸਾਧ ਕਸੰਗ ਮਿਟਾਇ ਅਭਿਮਾਨ ਸਾਧਨ ਪ੍ਰਗਟਾ ਸੁਗਿਆਨ ਸਾਧਨ ਪੂਜ ਹੈ ਪ੍ਰਭ ਨਿਗਰਾ ਸਾਧ ਸੰਗ ਸਭਨ ਬੇਰਾ ਸਾਧ ਸੰਗ ਪਾਇ ਨਾਮ ਰਤਨ ਸਾਧ ਸੰਗੀ ਪ੍ਰਜਨ ਸਾਧ ਕੀ ਮਹਿਮਾ ਵਰਨ ਕੌਣ ਪੁਰਾਣ ਨਾਨਕ ਸਾਧ ਸੁਭਾ ਬ੍ਰਹਮ ਸਮਨ ਸਾਧ ਸੰਗ ਗੋਚਰ ਮੇਰਾ ਸਾਧ ਸੰਗ ਸਦਾ ਪ੍ਰਭੁ ਲੈ ਸਾਧ ਕਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੰਚਾ ਸਾਧ ਸੰਗ ਸਭ ਕੀ ਰੇਣ ਸਾਧ ਕਸੰਗ ਮਨੋਹਰ ਬੈਨ ਸਾਧ ਕਸੰਗ ਨ ਕਦ ਹੂੰ ਤਾਵੇ ਸਾਧ ਸੰਗ ਸਥਿਤ ਮਨ ਪਾਵੇ ਸਾਧ ਕਸੰਗ ਵਾਇਆ ਤੁਪਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੁ ਕਸੰਗ ਮਹਾਪਨੀਤ

ਸਾਨ ਦਰਸੀ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤਿਉ ਮੁਕਤਾ ਬ੍ਰਹਮ ਗਿਆਨ ਕੇ ਨਵ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨ ਕੋ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਸ ਬ੍ਰਹਮ ਗਿਆਨ ਕਨ ਬਿਨਾਸ ਬ੍ਰਹਮ ਗਿਆਨ ਕਾ ਗ੍ਰੀਵੀ ਸਮਾਹ ਬ੍ਰਹਮ ਗਿਆਨ ਪਰਪਕਾਰ ਉਮਾਹ ਬ੍ਰਹਮ ਗਿਆਨ ਕਨ ਤੰਦਾ ਬ੍ਰਹਮ ਗਿਆਨ ਲਿਤਾਵਤ ਬੰਧਾ ਬ੍ਰਹਮ ਗਿਆਨ ਕਹੁ ਸੁਫਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਕਲ ਅੰਧਾਰ ਨਾਨ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕਾਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਤ ਜਾਗਤ ਬ੍ਰਹਮ ਗਿਆਨ ਹੁੰਬਦ ਤਿਆਗ ਬ੍ਰਹਮ ਗਿਆਨ

ਅੰਤਰਨਾਮ ਸਰਮ ਮੈਂ ਪੀਠਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਹਤਾ ਰਾਸ਼ਟਰਪਤੀ ਮਿਥਿਆ ਨਾਹਿ ਰਸਨਾ ਪਰਸ ਮਨ ਮਹਿਤ ਨਿਰੰਜਨ ਦਰਸ ਪੈਰ ਤ੍ਰਿ ਅਰੂਪ ਨਾ ਪੀਠਾ ਨੇਤਰ ਸਾਧ ਪੀਠ ਸੰਤ ਸੰਖੇਤ।

ਉਸ ਤਦ ਕਰਿ ਅਨੇਕ ਜਨ ਅੰਤ ਨ ਪਰ ਵਰ ਨਾਨਕ ਰਚਨਾ ਪ੍ਰਭ ਰਚੀ ਵਹ ਵਿਧਾਨਕ ਪ੍ਰਕਾਰ ਪਦੀ ਕਈ ਕੋਟ ਹੋਈ ਪੂਜਾ ਹਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥ ਵਾਸ ਕਈ ਕੋਟ ਬਨ ਪ੍ਰਮਾਹ ਦਾਸ ਕਈ ਕੋਟ ਵੇਦ ਕੇ ਸਰੋਤੀ ਕਈ ਕੋਟ ਤੁਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਵ ਵਿਚਾਰ ਕਈ ਕੁੰਡ ਅਵਤਨ ਨਾਮ ਧਿਆ ਨਾਨ ਕਰਤ ਕੰਤ ਨਾਮ ਪਾਵ ਕਈ ਕੋਟ ਪੈ ਅਭਿਮਾਨ ਕਈ ਕੋਟ ਆਨੰਦ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾ ਆਤਮ ਨਕੋਰ ਕਈ ਕੋਟ ਪਰ ਤਰਬ ਕਵ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਆਹੀ ਕਈ ਕੋਟ ਪਰ ਦੇਹ ਕਰਮ ਆਹੀ ਜਿਤ ਜਿਤ ਲਾਭ ਤੇਤ ਤਿਤ ਲਗਨ ਨਾਨ ਕਰਤ ਕੀ ਜਾਨ ਕਰਤ

ਸਲੋਕ ਕਰਨ ਕਾਰਨ ਪ੍ਰਵੀਕ ਹੈ ਦੂਸਰ ਨਾਹੀਂ ਕੋਇ ਨਾਨਕ ਤਿਹ ਬਲਹਾਰਣ ਜਲ ਧਰਮ ਹੀਲ ਸੋਇ ਅਸ਼ਟਪਦਿ ਕਰਨ ਕਰਾਵਨ ਕਰਨਾ ਯੋਗ ਜੋ ਤਿਹ ਪਾਵੈ ਸੋਇ ਹੋਗ ਖਿਨ ਮਹੰਥਾ ਪੋਥਾ ਪੁਨਰਾਂਦਨ ਕਿਛੁ ਪਾਰਾਵਾਰ ਹੁਕਮੇ ਧਾਰ ਅਧਾਰ ਹਵੇ ਹੁਕਮੇ ਪੁਜਾ।

ਕਰੀਆ ਅਨ ਜਾਨਤ ਵਿਖਿਆ ਮਹਾਰਾਜ ਜਾਨਤ ਆਪਣਾ ਬਚਾਏ ਪਰਮ ਪੁਰਾ ਦੇਖ ਦ

ਪ੍ਰਿਆਸ ਬਲ ਪਿਤਰ ਤੈ ਕੋ ਵਿਨਾਸ਼ ਸਭ ਤਿਆਗ ਜਨ ਬਲਵੰਤ ਕਿਨ ਮੈਂ ਹੋਈ ਜਾ ਬਸਵੰਤ ਕਿਸੈ ਨਾਮ ਬਾਧਾ ਅਹੰਕਾਰੀ ਧਰਮ ਰਹਿਤ ਕਰਿ ਕੁਰਿ ਗੁਰ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਨ ਨਾਨਕ ਦਰਗ ਪ੍ਰਵਾਨ ਕੋਟ ਕਰਮ ਕਰਾਇਆ ਹੋ ਧਾਰੀ ਸ਼ਰਮ ਪਾਵੇ ਸਕਲ ਬਿਰਥਾਰੀ ਅਨਕਤ

ਕਾਇ ਨਿਰਮਲ ਸੋਇ ਜਾਵ ਲਗ ਜਾਣਾ ਮੁਝ ਤੇ ਕਾ ਸੋਇ ਤਬ ਸਕਾਹੋ ਸੁਖ ਨਾਹੀ ਕੋਇ ਜਾਵੇ ਹੈ ਜਾਣਾ ਮੈਂ ਕਿਛ ਕਰਤਾ ਤਬ ਲਾਗ ਕਰੋ ਜੋ ਮੈਂ ਫਿਰਤਾ ਜਬ ਧਾਰੈ ਕਉ ਬੈਰ ਮੀ ਤਬ ਲਾਗ ਨਿਹ ਚਰਨਾ ਕੀਤ ਜਬ ਲਾਗ ਮੂਹ ਬਗਨ ਸੰਗਵਾਇ ਤਬ ਲਗ ਧਰਮ ਰਹਿ ਦਿਓ ਸਜਾਇ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਾਉ ਛੂਟੈ ਸਹਸ ਖਟੇ ਲਖ ਕੋਟ ਤਾਵੈ ਧਰੁਵਤ ਨਾਵ ਮਾਇਆ ਪਾਛੈ ਪਵਨ ਕੋਗ ਵਿਖਿਆ ਕੀ ਕਰੈ ਨਹਿ ਧਰੁਵਤਾਵ ਖਬ ਖਮਰੈ ਬਿਨਾ ਸੰਤੋਖ ਨਹਿ ਪੂਰਾਜ ਸੁਪਨ ਮਨੋਰਥ ਪ੍ਰਥਿ ਸਭ ਕਾਜ ਨਵ ਰੰਗ ਸਰਵ ਸੁਖੇ ਬੁੱਢ ਭਾਗ ਕਿਸੈ ਪ੍ਰਭ ਦੁਸ਼ ਕਰਨ ਕਰਾਵਨ ਆਪੇ ਆਪ ਸਦਾ ਸਤਨਾਨ ਘਰ ਜਾਉ ਕਰਨ ਕਰਾਵਨ ਕਰਨ ਹਾਰ ਕਹਾ ਹਾਥ ਕਹਾ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈ ਸਭ ਆਪੇ ਆਪ ਆਪ ਪ੍ਰਭ ਸੋਏ ਜੋ ਕਿਛੁ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੋ ਕਾ ਸੰਗ ਜਾ ਦੀਖਾ ਕਰਬ ਬੀ ਕਾ ਬਹੀ ਕਾ ਪਹਿ ਨੀ ਕੁਮਰ ਨ ਬਿਨ ਸਗਾਵੈ ਨ ਜਾਇ ਨਾਨਕ ਸਾਧ ਹੀ ਰਹਿ ਅਸਮਾਇ ਆਪ ਉਪਦੇਸੈ ਸਮਝਾਇ ਆਪ ਆਪਿ ਰਚਾ ਸਭ ਕਾ ਸਾਥ ਆਪ ਕਿਨ ਆਪਿ ਨ ਵਿਸਥਾਰ ਸਭ ਕਾ ਸੋਸ ਕਾ ਹੋ ਕਰਨ ਆਰੁਹ ਤੇ ਬਿਨ ਕਹੋ ਕਿਸੋ ਥਾਨ ਥਨੰਤਰੀ ਕਾ ਸੋ ਆਪਣੇ ਚਲਤ ਆਪ ਕਰਨ ਆਰ ਕੌਤ ਕਰੇ ਰੰਗ ਆਪ ਆਰ ਮਨ ਮਹਿ ਆਪ ਮਨ ਆਪਣੇ ਵਾਸ ਨਾਨਕ ਕੀਮਤ ਕਹਿਣਾ ਜਾਏ ਸਾਧ ਸਾਧ ਸਤਿ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਬਖਿਆ ਨੇ ਸਾਚ ਸਾਚ ਸਾਚ ਸਭ ਕੀਨਾ ਕੁਟੁੰਬ ਦੇਹ ਕਹਿਣਾ ਬਿਰਲਾ ਚੀਨਾ

ਸਰੂਪ ਸੰਤ ਸਰਨ ਸੋ ਜਨ ਪਰ ਸੋ ਜਨ ਉਤਰਨ ਹਾਰ ਸੰਤ ਬਿਨੰਦ ਨਾਨਕ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਗਟ ਸੰਤ ਕਾ ਦੁਖ ਜਮ ਤਿਨ ਛੁਟਾਇ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਕ ਮਹਿ ਪਾਇ ਸੰਤ ਕਾ ਦੁਖ ਨ ਮਾਤ ਹੋਇ ਮਰਿਨ ਸੰਤ ਕਾ ਦੁਖ ਸੋਭਾ ਦੇਹਿ ਸੰਤ ਕੇ ਹਰਿ ਕਾਵ ਰੱਖਿਆ ਨ ਕੋਇ ਸੰਤ ਕਾ ਦੁਖ ਸਥਾਨ ਪ੍ਰਸਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦ ਕਬੀਰ ਤਾਰੈ ਸੰਤ ਕੇ ਦੁਖਨ ਤੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜੁਰੈ ਸੰਤਨ ਕਾ ਦੁਖਨ ਸਰਬ ਜੋਨ ਪਾਇ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਇ ਸੰਤਨ ਕਾ ਦੁਖਨ ਤ੍ਰਿਸਨਾ ਮਹ ਕਰੈ ਸੰਤ ਕਾ ਦੁਖ ਸਭ ਕੋ ਸ਼ਾਲੈ ਸੰਤ ਕਾ ਦੁਖ ਤੇਜ ਸਭ ਜਾਇ ਸੰਤ ਕਾ ਦੁਖ ਨੀਚੈ ਸੰਤ ਦੁਖੀ ਕਥਾ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਵਿਪਗਤ ਪਾਹਿ ਸੰਤ ਕਾ ਨਿੰਦਕ ਮਹਾਤਾਇ ਸੰਤ ਕਾ ਨਿੰਦਕ ਕਿਨ ਟਿਕਨ ਨਾ ਪਾਇ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕਾ

ਕਾਂਡ ਅਲਾਖੀ ਅਪੀਵ ਪੁਰਖਰਤਾ ਪਾਪ ਜਪਾਇ ਤਨਾ ਨੂੰ ਜਾਪ ਜਿਨ ਪ੍ਰਭ ਜਾਤਾ ਸਭ ਸੋ ਪਾਵ ਅੰਤ ਸਗਲ ਸੰਸਾਰ ਉਦਰਾਇ ਧਨਵੰਤ ਪ੍ਰਭ ਕੀ ਸੇਵਕ ਸਗਲੇ ਉਤਾਰਨ ਪ੍ਰਭ ਕੀ ਸੇਵ ਦੁਖ ਵਿਸਾਰਨ ਆਪਣੀ ਵੇਲ ਲੈ ਕਿਰਪਾਲ ਗੁਰਖ ਸਭ ਜਾ ਪਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਮ ਬੜ ਪਾਗ ਨਾਮ ਜਪ ਪਾਵ ਬਿਸਰਾਬ ਨਾਨਕ ਤਿਨ ਪੁਰਖ ਕਉ ਤੁਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕਰੰ ਸਦਾ ਸਦਾ ਬਾਸਾ ਹਰ ਸੰਗ ਸਹਿਜ ਸੁਭਾਇ ਹੋਵੈ ਸੋਹੇ ਕਰਨੇ ਆਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਬੀਠ ਲਗਾ ਨਾ ਜੈਸਾ ਸਾ ਤਹ ਦ੍ਰਿਸ਼ਟਾ ਨਾ ਜਹ ਦੇਵ ਜੇ ਤਹ ਮਹਿ ਸਮਾਇ ਉਹ ਸੁਖਨ ਦਾਨ ਨੂੰ ਹੁਮਾਨ ਆਇ ਆਪ ਸਵਾਬ ਦੀ ਨਮਾਨ ਨੂੰ ਪ੍ਰਭ ਜਾਨੀ ਕੋ ਜਾਨ ਸਲੋਕ ਸਰਬ ਕਲਾ ਪਾਰ ਪੂਰ ਪ੍ਰਭ ਰਥਾ ਜਾਨਨ ਆਰ ਜਾ ਕੇ ਸਿਮਰਨ ਵਧੂ ਆਨੰਦ ਬਲਹਾਰ ਪਤੀ ਟੂਟੀ ਗਾਂਡ ਨਹਾਰ।

ਜਾਗਤ ਨਿਰੰਕਾਰ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਉਪਰ ਦਰਸ਼ਨ ਦੇ ਮਨ ਵਿਕਾਸ ਜਿਉਂ ਹਾਂ ਉਹਦੇ ਆਲਮ ਮੁਬਾਰਕ ਪਾਇਆ ਤੂੰ ਸਾਧੂ ਸੰਗ ਵਿੱਚ ਜੋਤ ਪ੍ਰਗਟਾਵੈ ਤੂੰ ਸੰਤਰ ਜੋ ਬਾਇਨ ਛਾ ਤੂ ਨੈਨ ਫਿਰ ਵਚਾ ਗੁਰਮਨ ਮੂਰਖ ਕਾਹੀ ਬਿਲ ਲਾਈ ਜਾ ਪ੍ਰਵਰਿਖ ਕਲਿਖ ਜਾ ਪਾਇ ਗਦੂ ਸੂ ਪ੍ਰਾਪਤੀ ਬਨਾਰ ਅਵਰ ਤਿਆਗ ਤੂ ਤ ਸਹਿਜ ਤਾਰ ਜੋ ਕਾਸ਼ ਕਰ ਸੋ ਸੁਖਮਾਨ ਪੁਲ ਕਾਹੀ ਕਰ ਅਜਾਨ ਕੌਣ ਵਸ ਆਈ ਤੇਰਾ ਸੰਗ ਲਭ ਟਰ ਹੋ ਰਾਸ ਰੂਪ ਪਤੰਗ ਰਾਮ ਨਾਮ ਜਪ ਫਿਰ ਜੇ ਮਹਿ ਨਾਨਕ ਪਾ ਤਸੀਤੀ ਕਰ ਜਾਹਿ ਜਿਸ ਵਕਰ ਕੋ ਰਹਿਣ ਤੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਰੇਹ ਮਨ ਮੋਰ ਰਾਮ ਨਾਮ ਫਿਰ ਦੀ ਮਹਿ ਤੋਰ ਰਾਤ ਕਿਉ ਸੰਦਹ ਸੰਚਾਰ ਵਰ ਤਿਆਗ ਵਿਖੇ ਜਨ ਜਾਤ ਦਾਨ ਤਨ ਕਹਿ ਸਭ ਕੋਈ ਮੁਖ ਉਜਲ ਹਰ ਤਰ ਕਹਿ ਸੋਇ ਹੁਆ ਪਾਰ ਵੱਲਾ ਵਾ ਪਾਰਾ ਨਾਨ ਤਕ ਸਤਬਲ ਹਰ ਚਨ ਸਾਧ ਤੋਏ ਤੋਏ ਪਿਓ ਹਰ ਪ੍ਰਸਾਦ ਕੋ ਆਪਣਾ ਜੀਵ ਸਾਧ ਤੂ ਰਹਿ ਕਰ ਸੁਨਾ ਸਾਧੁ ਕੋ ਜਾਈਏ ਕੁਰਬਾਨ ਸਾਧ ਸਿਵਾਵੜ ਪਾਗ ਪਾਇਆ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬੇਗਨ ਦੇ ਸਾਧੂ ਰਾਖ ਹਰ ਗੰਗਾ ਅੰਮ੍ਰਿਤ ਰਾਹ ਜਾ ਕੇ ਉੱਠ ਗਏ ਸੰਤ

ਸੁਖਮਾਨੰਦ ਦੇ ਪੁਰਖਾ ਕਿਨੇ ਅੰਦਰਾ ਪਾਇਆ ਜਾ ਗਿਰੀ ਲਾਗੀ ਮੇਤ ਨਾ ਸਕਦੇ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣਾ ਪੂਰ ਸਕਲ ਪ੍ਰਜਾ ਆਪਣਾ ਸੂਤ ਸਮਾਤ ਗਿਆਨ ਦਿਆ ਨਿਜੰਦੀ ਜਾਂਦਾ ਹਨਾ ਦਿਆ ਵਹਿ ਸੀ ਤੇ ਹੁਣ ਮਹਜਾ

ਗੁਰ ਕਾ ਸਿੱਖ ਪੁਕਾਰ ਤੇ ਆਟ ਸਤਿਗੁਰ ਸਿੱਖ ਨਾਮ ਧਾਨ ਦੇ ਗੁਰ ਕਾ ਸਿੱਖ ਉਟਪਾਗੀ ਹੀ ਸਤਿਗੁਰ ਸਿੱਖ ਹਰਤ ਪਲ ਦਸਵਾਰ ਨਾਨ ਸਤਿਗੁਰ ਸਿੱਖ ਕਾਉ ਜੀ ਅਨਾਥ ਸੁਮਾਰ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕਿਆ ਕਾ ਮਨ ਮਹਿ ਸਹਿ।

ਗੁਰ ਕਾ ਮਨ ਮਾਰ ਸੋ ਸੇਵਕ ਪਰਮੇਸ਼ਰ ਗਾਤ ਜਨ ਸੋ ਸਾਧ ਗੁਰਜ ਸਰਦ ਹਰ ਨਾਵਨ ਕਬਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀ ਜੈ ਕਾ ਦਾਤਾ ਪਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਪ ਨਹਿ ਕਾਸ਼ ਪਰਮ ਸਹਿ ਸੋ ਸਿਆਨ ਪਲਿਆ ਨਾ ਜਾਇ ਨਨ ਕਹਿ ਗੁਰ ਬੁੜ ਭਾਗੀ ਪਾਇ ਸਫਲ ਤਰਸਨ ਪੀਖਤ ਪਨੀਤ ਪਰ ਸਤ ਚਰਨ ਗਾਇਤ ਨਿਰਮਲ ਗੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰ ਗਹਿ ਗਏ ਸੁਨ ਕਰ

ਸਾਸਨਾਮ ਸੁਭਾਅ ਛੱਡ ਸਿਆਨ ਸਕਦੇ ਮਹਾਰਾਜ ਸਾਸਨ ਪਾਵ ਸਤਗੁਣ ਹਰ ਕੁੰਜੀ ਸੰਚ ਕਰ ਵਿਆਵਹਾਰੀ ਹਰ ਸੋਦਰ ਕਾ ਜੈਕਾਰ ਸਰਬ ਨਿਰੰਤਰੀ ਕੋ ਦੇਖ ਕਹਣਾ ਨੁ ਜਗ ਮਸਤ ਲੀਖੇ ਕੁਜਾ ਪੇ ਕੁਸਾ ਲਾਹੀ ਇੱਕ ਸਿਮਰੇ ਕੁਮਾਨਾਹੀ ਇੱਕ

ਖਿਆਨਾ ਆਪਣ ਖਿਰਾਬ ਕਰਦੀ ਕਹਿ ਖਿਰ ਸੰਕੋਚਾ ਤੋ ਨਾਨਕੀ ਕਹਿ ਜਹ ਆਪ ਕਹਿਤ ਭਗਤ ਤਹ ਆਪ ਜਹ ਪਸਰਾ ਪਾਸਾਰ ਸੰਤ ਪ੍ਰਤਾਪ ਦੁਹ ਪਾਹਿਆ ਕਹਿ ਤਨਿ ਉਨ ਕੀ ਸੁਭਾ ਨੂੰ ਬਨੀ ਆਇਆ ਕਹਿ ਕਵਤ ਕਰ ਆਨੰਦ ਚੂ ਜਾ ਪੈ ਰਹਿ ਭੁਗ ਨਿਰਜੋਗ ਜਹ ਪਾਵਤ ਆਪ ਨਾਇ ਲਾਵੇ ਜਹ ਪਾਵਤ ਵੀਰ ਖਿਲਾਵੇ ਬੀ ਸੁਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵਹ ਤੁ ਨਾਨਕ ਦਹ ਬੋਲੈ ਸਲੀਕ

ਜੈ ਸਰਬ ਗੁਦਾ ਵਰ ਤਾਰਾ ਸਰਬ ਨੈਨ ਆਪ ਬਿਖਨਹਾਰ ਸਹਿਗਲ ਸਮਗਰੀ ਜਾ ਕਰ ਦਨਾ ਪੰਜਾ ਸਾਹਿਬ ਸੁਨਾ ਪੰਜਾ ਨੇ ਪੀਰ ਬਣਾਇਆ ਆਗਿਆ ਕਰ ਕਿਨੀ ਮਾਇਆ ਸਾਹਿਬ ਕਹਿ ਮਾਇਆ ਤੇ ਅਲਿਪ ਤੋ ਰਹਿ ਜੋ ਕਿਛ ਕਹਿਣਾ ਸਵਾ ਪੀ ਕਹਿ ਆਗਿਆ ਵੈ ਕਹਿ ਜਾਇ ਨਨ ਜਉ ਭਵਤ ਲੈ ਸਮਾਈ ਇਸ ਦੇ ਹੋਏ ਸੋ ਨਾਹਿੰ ਬੁਰੈ ਉਰੈ ਕਹੁ ਕਿਰੈ ਕਾਸ਼ ਕਰਾ ਕਰਾ ਕਰ ਤੂ ਤਤ ਨਿਕਿਆ ਪੇ ਜਾਨ ਆਪਣੀ ਦੀ ਕਿਆ ਸਾਚ ਧਾਰਿ ਸਭ ਸਾਚ ਉਤ ਪੂਤ ਆਪਣਾ ਸੰਗ੍ਰਹਿ ਤਾ ਕਿਲਾ ਤੁਮਿਤ ਕਹਿ ਨਾ ਜਾਏ ਦੂਸਰੋ ਏਦਾਂ ਸੋਝੀ ਪਾਏ ਤਿਸ ਕਾ ਕੀ ਆਸਾ

ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਅਕਾਇਆ ਕਾਰ ਤੁਮ ਸਲੋਕ ਸਾਧਿ ਵਚਨ ਅਮਲੀਕ ਲਾਲਿ ਹਿ ਰਤਨ ਸੁਨਤ ਕੁਮਾਵਤ ਹੋ ਦਿਓ ਧਾਰ ਅਵਤਾਰ ਲੋਕ ਕਹਿਣ ਹਤਾਰ ਸਫਲ ਜੀਵਨ ਸਫਲਤਾ ਕਾ

ਸਭ ਲੋਕ ਸਭ ਤੂਜ ਪਾਇਆ ਸਥਾਨ ਬਾਹਰ ਨ ਹੋਇਆ ਮੰਜਨ ਹਰ ਤਨ ਘਟ ਚਲੇ ਜਨ ਸੁਰ ਨਾਨਕ ਜਿਸ ਪ੍ਰਾਪਤ ਹੋਏ ਕੀਮ ਸਾਂਤ ਰਿਧ ਨਾਮ ਰਿਧ ਉਪਤ ਗਿਆਨ ਸਰਵਤਨ ਸਿਧ ਵਿਦਿਆ ਤਾਪ ਯੋਗ ਪ੍ਰਭ ਗਿਆਨ ਗਿਆਨ ਸ੍ਰੀ ਸੂਤਮ ਸਨਾਨ ਚਾਰ ਪਦਾਰਥ ਕੌਣ ਪ੍ਰਕਾਸ਼ ਸਭ ਕੇ ਮਤ ਸਕਲ ਦੇਵ ਦਾਸ ਸੁੰਦਰ ਚਤੁਰ ਤਤ ਕਵਿਤਾ ਸਮੁੰਦਰ ਸੀ ਇੱਕ ਦ੍ਰਿਸ਼ਟੀ ਤਹਿ ਪਾਲ ਤਿਸ ਜਾਨ ਕੈ ਮੁਖ ਪਾਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਹੁਣ ਦਹਾਨ ਜਪ ਮਨ ਕੁਜ ਸਭ ਯੋਗ ਮਹਿਤਾ ਗਿਗਾ ਤੁਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾ ਤ੍ਰਿਵੇਦ ਬਪਾਣੀ ਸਕਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਾ ਮਨ ਵਿਸਰਾ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤਿ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਇ ਸਾਧ ਸਰਨ ਨਾਨਕ ਦੀ ਆਇ ਜਿਸ ਮਨ ਵਸੈ ਸੁਨਾ ਲਾਇ ਪ੍ਰੀਤ ਇਹ ਜਨ ਆਵੈ ਹਰ ਪ੍ਰਭ ਚੀਤ ਜਨਮ ਵਰਨ ਤਾ ਕਾ ਦੁਖ ਨਿਵਾਰੈ ਦੁਲਭ ਦਿਖ ਤਤਕਾਲ ਉਦਾਹਰੈ ਨਿਰਵਨ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ

सुख हूँ टल गोर सी भी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੁਨੀ ਸੈ ਭੰਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ, ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਗੁਰੀਆ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕੇਵ ਸਚਿਆਰਾ ਹੋਈ ਹੈ ਕਿਉਂ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ, ਇੱਕ ਨਾ ਹੁਕਮੀ ਬਖਸ਼ੀ ਸੇਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਪੁੱਛੈ ਤਾਂ ਹਮੈ ਕਹਿ ਨਾ ਕੋਈ।

ਦਿਆਵਿ ਤਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਜ਼ੂਰ, ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿਨ ਦਾਦੇ ਲੈਂਦੇ ਥਕ ਪਾਹੇ, ਜੁਗਾ ਜਗੰਤਰ ਕਾਹੀ ਕਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ, ਅਪਾਰ ਰਾਖੇ ਮੰਗੇ ਦੇਹ ਦੇਹ, ਦਾਤ ਕਰੇ ਦਾ ਤਾਰ ਫੇਰ, ਕਿ ਅੱਗੇ ਰੱਖੀਐ ਜਿਤ ਸਹਿ ਦਰਬਾਰ, ਨ ਹੋ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਹ ਵਹਿ ਜਾਣੀਏ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਂ, ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਾਰ ਹਰ ਸੁੱਖ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇ ਤੇ ਸਿਰ ਟੁਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ, ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜੇ ਦੁਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕਹਿ ਜਸ ਕੀਰ ਜਗ ਲੇ, ਜੇ ਤਿਸ ਨਗਰ ਨਾ ਆਵੇ ਤਾਂ ਵਾਤ ਨਾ ਪੁੱਛੈ, ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ, ਗੁਣ ਦੇ ਤੇ ਹਾ ਕੋਈ ਨਾ ਸੁਝੇ, ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤਵਲ ਆਕਾਲ, ਸੁਣੈ ਦੀਪ ਲੋ ਅਪਾਤਾਲ, ਸੁਣੈ ਪੋਹੇ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਭਾਵਕਾ ਨਾਸ, ਸੁਣੈ ਈਸ਼ਰ ਬ੍ਰਹਮਾ ਇੰਦ, ਸੁਣੈ ਮੁਖ ਸਲਾਹਣ ਬੰਦ, ਸੁਣੈ ਜੁਗ ਜੁਗਤਾਂ ਭੇਦ, ਸੁਣੈ ਸਾਸ਼ਟ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਭਾਵਕਾ ਨਾਸ, ਸੁਣੈ ਸਤਸੰਗ ਤੋਂ ਗਿਆਨ, ਸੁਣੈ ਅੜਛੜ ਕਾ ਇਸ਼ਨਾਨ, ਸੁਣੈ ਪੜ ਪੜ ਭਾਵੇ ਮਾਨ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ ਭਾਵ ਕਾ ਨਾਸ, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਸਾ, ਸੁਣੈ ਅੰਧੇ ਭਾਵੇ ਰਾਹੋ, ਸੁਣੈ ਹੱਥ ਹੋਵੇ ਸਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਭਾਵ ਕਾ ਨਾਸ, ਮੰਨੇ ਕੀ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਲ ਗੁਰ ਨਾਲ ਪੁਣਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੋਧ, ਮੰਨੈ ਮਹਿ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨ ਕੋਈ, ਮੰਨੈ ਮਾਰਤਾ ਕਨਾ ਪਾਈ, ਮੰਨੈ ਪਸਿਓ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸ਼ਕਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਾਨ ਕੋਈ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਾਨ ਕੋਈ, ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੇ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰੁਣੈ ਨਾਹੀ ਸੁਮਾਰ, ਧੌਲ ਧਰਮ ਦੇ ਆਕਾ ਪੂਜ ਸੰਤੋਖ ਥਾ ਪ੍ਰਖਿਆ, ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ, ਧਬਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਜ਼ੋਰ, ਜੀ ਅਜਾ ਤਰੰਗਾ ਕੇ ਨਾਮ ਸਭਨਾ ਲਿਖਿਆ, ਬੜੀ ਕਲਾਮ ਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ, ਜਾਣੇ ਕੌਣ ਕੂਤ ਕੀਤਾ ਪਸਾਵੇ ਕੋ ਕਵਾਉ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਮਣ ਕਹਾ ਵਿਚਾਰ, ਵਾਰਨ ਜਾਵਾ ਏਕ ਵਾਰ, ਜੋਤ ਦੁਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਸੰਖ ਬਤਾਓ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਸਤੀ ਅਸੰਖ ਦਾਤਾਰ, ਅਸੰਖ ਸੂਰ ਮਹ
ਭਖ ਸਾਰ ਸੰਖ ਮੁੱਲ ਵਿਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਗਰ ਉੜ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਹ ਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤਿਪਤੇ ਪਾਹੇ ਜੇਤਾ ਕੀਤਾ ਤੇਤਾ ਨਾਉਣ ਨਾਵੇਂ ਨਾਹੀ ਕੋ ਥਾਓ ਕੁਦਰਤ ਕਮਣ ਕਹਾ ਵੀ ਚਾਰ ਵਾਰ ਨ ਜਾਵਾ ਏਕ ਵਾਰ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰੁਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆ ਦਾਨ ਜੇ ਕੋ ਪਾਵੇ ਤੁਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭਨ ਤੇਰੇ ਮੈਂ ਨਾਹੀ ਕੋਈ ਵਣਗੁਣ ਕੀਤਾ ਭਗਤ ਨਾ ਹੋਏ ਸਵਸਤਿ ਆਥ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮੰਚਾਓ ਕਮਣ ਸੁਵੇਲਾ ਵਖ ਕਮਣ ਕਮਣ ਚਿਤ ਕਮਣ ਵਾਰ ਕਮਣ ਸਿਰ ਉੱਤੀ ਮਹ ਕਮਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਿਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਓ ਕਰ ਦੀਆ ਜੇ ਲਿਖਣ ਲੇਖ ਕੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ

ਕੀਰਤਨ ਸੁਣ ਨਾਨ ਤੰਤ ਨ ਜਾਪੇ ਕਿਆ ਮਨ ਮਨ ਤੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਭਗਤਾ ਕਹੀਏ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉਂ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਘੇ ਜੋਧਿਆ ਪਾਰ ਕੀਤਿਆਂ ਗੁਣਕ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਬੇਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਸਦ ਮਾਰ ਇਹ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਕ ਆਖਣ ਪਾਏ ਹੋ ਜਾਣੇ ਜਿੱਤੀਆਂ ਮੋਹ ਖਾਏ ਆਪੇ ਜਾਣੇ ਆਪੇ ਜੇ ਆਖ ਹਿੱਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਹੋ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲਾ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਮਾਣ ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਇ ਆਖਰੇ ਲਿਵਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਵਰਮੇ ਆਖੇ ਦੇ ਆਖੇ ਗੋਪੀ ਤੈ ਗੋਬਿੰਦ ਆਖੇ ਸਰ ਆਖੇ ਸੇ ਦੇ ਆਖੇ ਕੀਤੇ ਕੀਤੇ ਬੋਧੇ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਜਾਹੇ ਇੱਥੇ ਕੀਤੇ ਹੋਰ ਕਰੀਤਾ ਆਖ ਨਾ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਮੈਂ ਸਰਬ ਸਮਾਲੇ ਵਾਜੀ ਨਾਦ ਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵਿ ਕੁਹਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿ ਸਮਾਧੀ ਅੰਦਰ ਗਾਵੋ ਸਾਧ ਵਿਚਾਰੇ ਗਾਵ ਗਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਥਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਤ ਦਿਨੋ ਗਾਵੇ ਜੋ ਤਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵ ਸੇ ਮੈਂ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੁਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਹੁਕਮ ਨਾ ਕਰੁਣਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਕੂਤ ਖੰਥਾ ਕਾਲ ਕੁਆਰੀ ਕਾਇਆ ਜੁਗਤ ਟੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਸਿਆ ਦੇ ਸਿਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਿਆ ਭੰਡਾਰਨ ਖਟ ਖਟ ਵਾਜੇ ਨਾ ਦਿਆ ਪਨਾਥ ਨਾਥੀ ਸਭ ਜਾਕੀ ਰਿਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵ ਹੈ ਭਾਗ ਆਦਿਸ਼ਟ ਸਹਿ ਆਦੇਸ਼ ਆਦ ਨੀਲ ਨਾ ਦੇ ਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤੁੰਚੇ ਲੈ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੇ ਜਿਵ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦ ਨੀਲ ਨਾ ਦੇ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿਸ਼ਟ ਸਹਿ ਆਦੇਸ਼ ਆਦਿ ਨੀਲਾ ਨਾ ਤੇ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਭਾਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।

ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ, ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਚਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ, ਤਿਸ ਵਿੱਚ ਜੀ ਜੁਗਤ ਕੇ ਰੰਗ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦਿੱਤੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਜਾਪੈ ਜਾਏ ਧਰਮ ਖੰਡਕਾ, ਇਹੋ ਧਰਮ ਗਿਆਨ ਖੰਡਕਾ, ਆਖੋ ਕਰਮ ਕੀਤੇ ਪਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼। ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ, ਕੀਤੀਆਂ ਕਰਮ ਭੂਮੀ ਮੇੜ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਹੋਣ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਭਾਤ ਨਿਰੰਤ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ। ਸ਼ਰਮਖੰਡ ਕੀ ਬਾਣੀ ਰੂਪ ਥੈ ਘਾਟ ਭਰੀਏ ਬਹੁਤ ਨੂੰ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ। ਤਿੱਥੈ ਘੜੀਏ ਸੁਰਤ ਮਤ ਮਨ ਬੁੱਧ, ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ। ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਰ ਮਹਾਂਪੁਰ ਸੂਰਤ, ਮੈਂ ਰਾਮ ਰਿਹਾ ਭਾਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਵਾਹੇ, ਤਾ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਤਿਨ ਕਹਿ ਰਾਮ ਉਸੇ ਮਨਵਾਹੇ, ਤਿੱਥੈ ਭਗਤੋ ਸਹਿ ਕਹਿ ਲੋ ਕਰੇ ਆਨੰਦ, ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਜ਼ਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਖੈ ਕਰ ਵਿਚਾਰ, ਨਾਨਕ ਸੁਣਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ। ਆਹਰਣ ਮਤ ਵੇਦ ਹਥਿਆਰ, ਭਉ ਖੱਲਾ ਗੰਦ ਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸਭ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਾਉਣ।

ਪ੍ਰੇਮ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਕਈ ਮੁਸ਼ਕਤ ਕਹਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿੰਨ ਅਰ ਵਰੁਣ ਜਾਤਰ ਪਾਤਨ ਹਿੰਜੇ ਰੂਪ ਰੰਗਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਾਲ ਮੂਰਤਨ ਭਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਿਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਕੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੇਕੇ ਨਮਸਤੰਗ ਨੇਕੇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਆਮ ਅਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੇ ਨਮਸਤੰਗ ਜਨਮੇ ਨਮਸਤੰਗ ਸੁਬਨਵੇ ਨਮੋ ਸਰਬ ਗੌਣੇ ਨਮੋ ਸਰਬ ਭਾਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰਗ ਸਾਕੇ ਨਮਸਤੰਗ ਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਪਰਣ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਪੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕ੍ਰਮ ਹੈ ਅਭ੍ਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਨਾਥਨ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ ਨੂੰ ਪਰਮ ਰੂਪੇ ਨਮੋ ਜੋਗ ਜੋਗੇਸ਼ ਨੂੰ ਪਰਮ ਸਿੱਧੇ ਨਮੋ ਰਾਜ ਰਾਜੇਸ਼ ਨੂੰ ਪਰਮ ਵਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ।
नमो परम ज्ञाता नमो लोक माता पेकिया पर मियाँ भोगिया भुगते नमो जो जोगी सिंह परम जुगते नमो नित नारायण क्रूर कर्मे नमो प्रेत आ प्रेत देवे सुधर्मे नमो रोग हर्ता नमो राग रूपे नमो साह साह नमो कूप कूपे नमो दान दानि नमो मान मानि नमो रोग रोगे नमस्तं स्नान नमो मंत्र मंत्र नमो जंत्र यंत्र नमो इष्ट इष्ट नमो तंत्र तंत्रं सदा सच्चिदानं सर्व प्रणाशी अनुपे रूपे समस्त निवासी सदा सिद्धा बुद्धा वृद्ध कर्ता अधो ऊर्ध अर्धं अघं ओग हर्ता परम परम परमेश्वरं प्रोष्पालं सदा सर्वदा सिद्धदाता दयालं गच्छेदी अपेदीयानाम अकामं समस्तो पराजय समस्त सताम तेरा जोर चाचरी छांद जले हैं थले हैं पीत हैं अपे हैं प्रभु हैं अजू हैं आदेश हैं अपेश हैं पुजंग प्रयात छंद अगाधे अबाधे अनंदी स्वरूपे नमो सर्व माने समस्ति निधाने नमस्तवंग निर्णाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्व देशे नमो सर्व पेशे नमो राज राजे नमो साज साजे नमो साह साहे नमो वाह माहे नमो गीत गीते नमो प्रीत प्रीते नमो रूप रूपे नमो सुख सुखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञान नमो परम दान नमो सर्व मंत्रं नमो सर्व जंत्रं नमो सर्व दिशं नमो सर्व कृष्ण नमो सर्व रंगे त्रिपंगी अनंगे नमो जीव जीव नमो बीज बीजे अखिजे अपिजे समस्तं प्रसिजे कृपाल स्वरूपे कुकर्म प्रणाशी सदा सर्वदा हृदय निवासी चरपट छंद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्म अलख कर्म सर्वंग दाता सर्वंग ज्ञाता सर्वंग भानी सर्वंग मानी सर्वंग पुराणी सर्वंग त्राणी सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले पुरवाल छंद त्वय प्रसाद आदि रूपनाद मूर्ति जौन पुरुष कपाल सर्वमान त्रिमान देव पेव आदि उदार सर्वपाल सर्वकाल सर्वपन काल चित्र चित्र विराजे भूत रूप रिसाल नाम ठामना जा जाक रूप रंग नरेख आदि पुरुष उदार मूर्ति जौन आदि असीख देश और न पेश जाक रूप देख न राग चित्र चित्र दिशा विशा हो फैलो अनुराग नाम काम भेविकता मुने जाय सर्वमान सर्वत्रमान सदैव मानता है एक मूर्त एक मूर्त अनेक दर्शन की रूप अनेक खेल खेल अखेल खेल अनंत को फिर एक देव देव ना जान ही जे वेद और कतेव रूप रंग ना जात पासा सुजाने के देवता आत्मा तना जा जाकर जन्म मरण विहीन चक्र बकर फिर चतर चाक्र मान ही पुर तीन लोक चौदह के बिखर जग जाप ही जय जाप आदि देवन आदि मूर्थाप्यो सब है जे थाप परम रूप नीत मूर्त पूर्ण पुरख अपार सर्व विश्व रचे सुयंग भव गण मंजन हार काल हीन कला संयुक्त अकाल पुरख आदेश धर्म ताम सु परम रहते भूत लख अपेश अंगरागना रंग जाके जात पातना नाम गर्भ गंजन दुष्ट भंजन मुग्धाय काम आप रूप अमीक अन उस्तत एक पुरख अवतूत गर्भ गंजन सर्व भंजन आदि रूप असूत अंगहीन अपंग अनात्म एक पुरख अपार सर्व लायक सर्व कायक सर्व को प्रतिपार सर्व गंता सर्व हंता सर्व तेन भेख सर्व शास्त्र ना जानी जय रूप रंग अर रेख परम वेद पुराण जाके नेत भक्त नित कोट सिमृत पुराण शास्त्र ना आव ही बहुचित मधुपार छंद प्रसाद गुणगुणदार महमाया पार आसन अपंग उपमानंग अनुपव प्रकाश निस्दिन अनास अजान बाहु साहन साहु राजान राजपानान पांग देवान देव महान

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵੈ ਪ੍ਰਸਾਦ ਸਵਈਏ, ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੂੰ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਇ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰਸੰਗ ਨੂੰ ਪਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦ ਕੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਭਲੀ ਬੈਧ, ਨਿਆਵ ਤਸੀਸ ਨਾ ਜਾਤ ਵਿਚਾਰੀ, ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੌ, ਨਾਂਗੇ ਹੀ ਪਾਏ ਪਧਾਰੀ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤੀ ਹਜਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖੈ, ਵੇਦ ਪੁਰਾਨ ਕਤੇ ਕੁਰਾਨ ਜਮੀਨ ਜਵਾਨ ਸਵਾਨ ਕੇ ਪੇਖੈ, ਪੌਣ ਅਹਾਰ ਜਤੀ ਜਤਾ ਸਬੈ ਸੁ ਵਿਚਾਰ ਹਜ਼ਾਰ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹਾ ਸੁਸਾਜ ਸੁਨਾ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ, ਤੋਰ ਹਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ, ਵੀਰ ਪਾਰ ਭੱਡੇ ਬਿਰਿਆਰ ਆ ਵਿਚਾਰੇ ਸਾਰ ਕੀ ਧਾਰ ਪਿਛਿਆ, ਤੋਰ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਿਆ, ਗਾੜੀ ਕਡਾਣ ਕੇ ਤੋੜਨ ਹਰ ਸੁਬਾਤ ਨਹੀਂ ਚੱਕ ਚਾਰ ਲਵਿਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਵਿਆ ਦਾਨ ਦੇ ਫਨੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ, ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਠ ਜੈ ਤੁਨ ਪਾਪਨ ਕੈ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਰਾਧ ਭਜੋ ਤ੍ਰਲੋਕੋ ਰਾਜ ਕਰੇਂਗੇ, ਕੋਟ ਇਸ ਨਾਨਕ ਜਾਤਕ ਦਾਨ ਸੁਸਵਾ ਕੋਟ ਇਸਨਾਨ ਗਜਾਤਕ ਦਾਨ, ਅਨੇਕ ਸੁਅੰਬਰ ਸਾਜ ਭਰੇਂਗੇ, ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠਿਓ, ਬਖ ਧਿਆਨ ਲਗਾਇਓ ਨਾ ਹਾਥ ਫਿਰਿਓ, ਲਈ ਸਾਹ ਸਮੁੰਦਰਨ ਲੋਗਿਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਹਿਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੁਲੇ ਪਾਨ ਪੂਜ ਧਰਿਓ ਸਿਰ ਕਾਹੁਲੇ ਲਿੰਗਰੇ ਲਟਕਾਇਓ, ਕਾਹੂ ਲਿਖਿਓ ਹਰ ਵਾਚੀ ਦਿਸਾ ਮੈਂ, ਕਾਹੂ ਪਿਛਾ ਕੋ ਸੀਸ ਨਿਵਾਇਓ, ਕੋ ਪੁਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ, ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ ਸਭੈ ਤੁਮ ਕਾਵੋ ਆਪਾ ਦੇ ਮਹਿ ਬਚਾਵ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰੀਐ ਸਭੈ ਰਣ ਕੋ ਆ ਸੁੰਗਰੀਐ, ਪੂਰਨ ਹੋਏ ਹਮਾਰੀ ਆਸਾ ਤੋਰ ਪਛਣ ਕੀ ਰਹਿ ਪਿਆਸਾ, ਮੈਂ ਚਾੜ ਕੋਈ ਅਵਰਨਾ ਧਿਆਉਂ ਜੋ ਗੁਰ ਚਾਹੁ ਸੁਖਨ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਆਪ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰੇ ਹੋ ਰੱਛਾ, ਰਾਖ ਲੈ ਮੋਹਿ ਰਾਖ ਨਿਹਾਰੇ, ਸਾਹਿਬ ਸੰਗ ਸਹਾਇ ਪਿਆਰੇ, ਦੀਨ ਬੰਧੁ ਚੁਣ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ,

ਹਾਰ ਬਾਹੀ ਰਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸਬਦ ਗਾਵਣੀ ਆਈਆਂ, ਸਬਦ ਉਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਵਸਾਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨੁ ਸੇ ਆਵਾਜੇ, ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖਮਣ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੂ ਪਿਆਰੂ। ਸਾਚਾ ਨਾਮ ਮੇਰਾ ਆਧਾਰੁ, ਵਾਜੇ ਪੰਚ ਸਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸਬਦ ਵਾਜੇ, ਕਲਾ ਚਿਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੁੰਟ ਕੁਮਾਰਿਆ, ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿਤ ਕਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਵੇ ਬਿੰਦੇ ਨਿਮਾਣੀ, ਦੇ ਨਿਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ, ਤੁਦ ਬਾਸ ਮਰਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ।

ਨਿਕਲੇ ਫਿਰੇ ਜਦ ਸਿੱਖ ਨਾਮ ਲਾਗ ਸਵਾਰੇ, ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ, ਆਵੋ ਸੰਤ ਪਿਆਰੋ ਕਥਕੀ ਕਰੇ ਕਹਾਣੀ, ਕਰੇ ਕਹਾਣੀਆਂ ਕਥ ਕੇਰੀ ਕਿ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸੌ ਗੁਰੂ ਕੋ ਹੁਕਮ ਮੰਨੈ ਪਾਈਐ, ਹੁਕਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥ ਹਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਨ ਕਿਤੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੇ ਸਾਹਿਬ ਟੋ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਮਨ ਪਿਆਰਿਆ ਤੂੰ ਸਦਾ ਸੱਚ ਸਮਾਨ ਲਈ, ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾਮੂਲੇ ਨਾ ਕੀਚੈ ਚਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਮਾਲਿਆ, ਗਮ ਗੋਚਰਾ ਤਿਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ, ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਤ ਸਬਦ ਖੇਲ ਤੇਰਾ ਕਿਆ ਕੋ ਆਖ ਬਖਾਣਿਆ, ਖੇਤਾ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ, ਜੀ ਅਜੰਤ ਸਬਦ ਦੁਧ ਪਾਇ ਕੇ ਵੇਖ ਪਰਸਣ ਆਇਆ, ਲਭ ਲੋ ਓੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਇਸ ਨੂੰ ਆਪ ਉਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ, ਗਰੀਬ ਮਾਰਗ ਚੱਲਣਾ, ਲਭ ਲੋ ਓੰਕਾਰ ਤਜ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨੇ ਹੋ ਕੀ ਵਾਲੂ ਕੀ ਏਤ ਮਾਰਗ ਜਾਣ ਗੁਰਪ੍ਰਸਾਦ ਜਿਨੀ ਆਪ ਜਹਰ ਵਾਸਨਾ ਸਮਾਣੀ, ਕਹੇ ਨਾਨ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਹੇ ਤਿਵ ਚਲਹੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਿਵ ਚਲਹੈ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਹੀ ਸੇ ਹਰ ਹਸਤ ਦਾ ਧਿਆਵ ਹੈ, ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵ ਹੈ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੈ। ਇਹੋ ਸੋਹਿਲਾ ਸਭ ਸੁਹਾਵਾ, ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ, ਇਹੋ ਤੁਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ, ਇੱਕ ਫਿਰੈ ਘਨੇਰਹਿ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਤਿਆ ਹਰਤਿਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਤਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ, ਸਹਿਸੇ ਜੁਮਲਿਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਸਭ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ। ਜੀ ਹੁ ਮੈਂ ਲੈ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀ ਹੋ ਤਾਂ ਮੇਰੇ ਤਿੰਨ ਜਨਮ ਜੋ ਹੈ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ, ਵੇਦਾਂ ਮੈਂ ਨਾਮ ਹੁਕਮ ਸੋ ਸੁਣੇ ਨਾਹੀ ਫਿਰੇ, ਜਿਉਂ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਦਿਆ, ਕੂੜੇ ਲਾ ਕੇ ਤਿੰਨ ਜਨਮ ਜੋ ਹੈ ਹਾਰਿਆ, ਜੀ ਹੋ ਨਿਰਮਲ ਬਾਹਰ ਬਾਹਰ ਤਾਂ ਨਿਰਮਲ, ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੀ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਵਰਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਖ ਬਿਨਾ ਪਾਵੇ, ਪਾਵੇ ਮੁਖਾਂ ਹੋਰ ਥੈ ਕੋਈ ਪਿਛੋ ਵੇਖਿਆ ਜਾਏ, ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਖ ਬਿਨਾ ਪਾਏ, ਫਿਰ ਮੁਕਤ ਪਾਏ ਲਾ ਕਰਨੀ ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਪ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਹੈ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ,
ਕਹਿਆ ਕਛੁ ਨਾ ਜਾਣੀ ਚਿੱਤ ਜਿਨ ਕਾ ਹਿਰਦਿਆ ਮਾਇਆ ਬੋਲਣ ਭੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਹੀ ਭੂਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਦਾ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰ ਬਾਜੋ ਤੱਤੇ ਸਾਰ ਨਾ ਜਾਣੀ ਤੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸਹੀ ਦਿਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਅੰਦਿਨ ਹਰਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਿੜਦਾਤਾ ਦੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹ ਪਹੁੰਚ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨ ਹੋਵੇ ਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਤੂੰ ਸਭ ਇੱਕੋ ਜਿਹੀ ਕਰਤੇ ਕਿ ਲਚਾਇਆ ਜਾਤ ਸੁਹਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਿ ਵਿਸਰੇ ਮੋਹ ਪੁਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿੰਨੀ ਵਿੱਚ ਇਹ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ

ਪਿਆਸ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋ ਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁਣਾ ਕਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤ ਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਸ੍ਰੀ ਦਾ ਮੇਰੇ ਹਰ ਤੁਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਤਮ ਸੁਣਿਆ ਹਰ ਮੰਗਲ ਗਾਓ ਸਤੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਤੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰਸਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾਂ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦ ਦੀ ਬੁਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਤੇ ਬਦ੍ਰਿਸ਼ਟ ਹੋਈ ਏ ਸ਼ਰਾਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਹਕੀਕਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨਿਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਤ ਕਿਸ ਦੰਤ ਨਾ ਜਾਈ ਪਾਇਆ

ਦੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ। ਸੱਚੋ ਧਿਆਵੇ ਜਾ ਦੁਰਭਾਵੇ ਗੁਰੂ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਦੋਹਿਲਾ ਸੱਚੈ ਘਰ ਗਾਵਹਿ।

ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

जब आदि सच जुगादि सच है भी सच नानक होसी।

जप आदि सच जुगाद सच है भी सच नानक होसी।

Vaheguru,

வாய்குரு வாய்குரு.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਉਹ ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਹਨੇ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ। ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀ ਆ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜੈਤਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਜੈਤਸਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਹੋਏ ਖਪ ਖਪ ਮੂਹੇ ਕਰਾਂਝਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਉਸ ਪਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼। ਪਾਤਸ਼ਾਹ ਕਹਿੰਦੇ ਨੇ, ਜਿਹੜੇ ਹਿਰਦੇ ਮਨੁੱਖਾ ਜਨਮ ਦੇ ਵਿੱਚ ਆ ਕੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਦੇ, ਕਿਉਂਕਿ ਇਹ ਮਨੁੱਖਾ ਜਨਮ ਮਿਲਿਆ ਹੈ ਕਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ, ਅਬਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇ। ਪਾਤਸ਼ਾਹ ਕਹਿੰਦੇ ਨੇ, ਉਸ ਪਰਮਾਤਮਾ ਨੂੰ ਮਿਲਣ ਦਾ ਇਹ ਸਮਾਂ ਬਣਿਆ, ਅਤੇ ਹੁਣ ਮਿਲਣਾ ਕਿਵੇਂ ਹੈ? ਜਿਹਨੂੰ ਮਿਲਣਾ ਹੈ ਉਹਨੂੰ ਯਾਦ ਕਰਨਾ ਪਏਗਾ, ਉਂਝ ਵੀ ਜੇ ਦੁਨਿਆਵੀ ਪੱਖ ਦੀ ਗੱਲ ਕਰ ਲਈਏ, ਜਿਹੜੇ ਰਿਸ਼ਤਿਆਂ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਦਾ ਸਮਾਂ ਨਹੀਂ ਬਣਦਾ, ਉਹ ਰਿਸ਼ਤੇ ਹੌਲੀ ਹੌਲੀ ਟੁੱਟ ਜਾਂਦੇ ਨੇ, ਅਤੇ ਜਿਹੜੇ ਰਿਸ਼ਤਿਆਂ ਦੇ ਵਿੱਚ ਇਨਸਾਨ ਇੱਕ ਦੂਜੇ ਨੂੰ ਯਾਦ ਕਰਦਾ ਹੈ ਉਹ ਪਿਆਰ ਬਣੇ ਰਹਿੰਦੇ ਨੇ। ਇਹ ਤਾਂ ਦੁਨਿਆਵੀ ਰਿਸ਼ਤੇ ਹਨ, ਸੰਸਾਰਿਕ ਹਨ, ਇੱਕ ਪਿਆਰ ਦੀ ਖੇਡ ਹੈ ਉਸ ਪਰਮਾਤਮਾ ਦੇ ਨਾਲ। ਪਾਤਸ਼ਾਹ ਕਹਿੰਦੇ ਨੇ, ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਉਹਨੂੰ ਯਾਦ ਕਰਨਾ ਪਏਗਾ, ਅਤੇ ਜੇ ਯਾਦ ਨਹੀਂ ਕਰਦਾ, ਜਿਹੜੇ ਉਸ ਮਾਲਕ ਨੂੰ ਯਾਦ ਨਹੀਂ ਕਰਦੇ, ਹਿਰਦੇ ਵਿੱਚ ਪਰਮਾਤਮਾ ਨੂੰ ਨਹੀਂ ਵਸਾਉਂਦੇ, ਪਾਤਸ਼ਾਹ ਕਹਿੰਦੇ ਨੇ ਫਿਰ ਕੀ? ਫਿਰ ਕਹਿੰਦੇ ਨੇ, ਜਿਸ ਮਾਂ ਨੇ ਉਹਨਾਂ ਨੂੰ ਜਨਮ ਦਿੱਤਾ ਉਹ ਨਾ ਹੀ ਜਨਮ ਦਿੰਦੀ, ਬਾਂਝ ਹੀ ਰਹਿ ਜਾਂਦੀ ਤਾਂ ਚੰਗੀ ਗੱਲ ਸੀ। ਉਹ ਹਿਰਦੇ ਸੰਸਾਰ ਦੇ ਵਿੱਚ ਜਿਹੜੇ ਨਾਮ ਨਹੀਂ ਜਪਦੇ
ਜਿਸ ਮਾਂ ਨੇ ਉਹਨਾਂ ਨੂੰ ਜਨਮ ਦਿੱਤਾ ਉਹ ਨਾ ਹੀ ਦਿੰਦੀ ਤਾਂ ਜਿਨੀ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗ ਆਏ ਰਾਮ। ਇਹੋ ਮਾਨਸ ਜਨਮ ਦੁਰਲੱਭ ਹੈ, ਨਾਮ ਬਿਨਾਂ ਬਿਰਥਾ। ਵੇਖੋ ਗੁਰਬਾਣੀ ਦੇ ਵਿੱਚ ਜਿਸ ਹਿਰਦੇ ਨੇ ਆ ਕੇ ਨਾਮ ਜਪਿਆ ਉਹਦੀ ਮਾਂ ਨੂੰ ਧੰਨ ਵੀ ਕਿਹਾ ਹੈ। ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਉਸ ਕੁੱਖ ਨੂੰ ਵੀ ਧੰਨ ਕਿਹਾ ਹੈ ਜਿਸ ਕੁੱਖ ਤੋਂ ਬਾਣੀ ਪੜ੍ਹਨ ਵਾਲੇ ਹਿਰਦੇ ਜਨਮ ਲੈਂਦੇ ਨੇ ਅਤੇ ਜਿਸ ਕੁੱਖ ਤੋਂ ਮਨਮੁੱਖ ਜਨਮ ਲੈਂਦੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬਾਂਝ ਹੀ ਰਹਿ ਜਾਂਦੀ ਤਾਂ ਠੀਕ ਹੀ ਸੀ, ਕਿਉਂ ਤਿੰਨ ਸੁੰਝੀ ਦੇਹ ਫਿਰੈ ਬਿਨ ਨਾਵੈ ਉਹ ਖੱਪ ਖੱਪ ਮੋਏ ਰਾਂਝਾ। ਪਾਤਸ਼ਾਹ ਕਹਿੰਦੇ ਨੇ ਜਿਹੜੇ ਹਿਰਦੇ ਨਾਮ ਨਹੀਂ ਜਪਦੇ ਉਹ ਹਰੀ ਦੇ ਨਾਮ ਤੋਂ ਵਾਂਝੇ ਤੁਰੇ ਫਿਰਦੇ ਨੇ, ਉਹ ਖੁਆਰ ਹੋ ਕੇ ਫਿਰ ਖੱਪ ਖੱਪ ਮੋਏ, ਆਤਮਕ ਮੌਤ ਉਹਨਾਂ ਨੂੰ ਮਿਲੇ। ਅਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਕੁੱਲ ਨੂੰ ਵੀ ਨਮਸਕਾਰ, ਉਹਨਾਂ ਦੀ ਮਾਂ ਨੂੰ ਵੀ ਨਮਸਕਾਰ, ਉਸ ਕੁੱਖ ਨੂੰ ਵੀ ਨਮਸਕਾਰ। ਮਹਾਂਪੁਰਖ ਸੁਣਾਇਆ ਕਰਦੇ ਸੀ, ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਮਹਾਂਪੁਰਖਾਂ ਦੀ ਮਾਤਾ, ਸਵਾਸ ਪੂਰੇ ਹੋ ਗਏ, ਅਤੇ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚੀ ਮਾਤਾ, ਇਹ ਮਹਾਂਪੁਰਖਾਂ ਨੇ ਸੁਣਾਇਆ ਸੀ ਸਤਸੰਗ, ਧਰਮਰਾਜ ਦੁਚਿੱਤੀ ਵਿੱਚ ਪੈ ਗਿਆ। ਕਾਹਦੀ? ਕਹਿੰਦੇ ਨੇ ਧਰਮਰਾਜ ਕਹਿਣ ਲੱਗਾ, ਮਾਤਾ ਤੈਨੂੰ ਸੱਚਖੰਡ ਸਵਰਗਾਂ ਵਿੱਚ ਮੈਂ ਭੇਜ ਨਹੀਂ ਸਕਦਾ, ਕਿਉਂ ਤੂੰ ਅੰਮ੍ਰਿਤ ਨਹੀਂ ਛਕਿਆ, ਅਤੇ ਤੈਨੂੰ ਨਰਕਾਂ ਵਿੱਚ ਮੈਂ ਸੁੱਟ ਨਹੀਂ ਸਕਦਾ, ਤੇਰੀ ਕੁੱਖ ਤੋਂ ਜਿਹਨੇ ਜਨਮ ਲਿਆ ਏ ਉਹਨੇ ਲੱਖਾਂ ਨੂੰ ਰੱਬ ਦੇ ਨਾਲ ਜੋੜ ਦਿੱਤਾ ਹੈ, ਤੇਰੀ ਕੁੱਖ ਤੋਂ ਜਿਸ ਨੇ ਜਨਮ ਲਿਆ ਏ ਉਹ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ, ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਏ, ਤੇਰੀ ਕੁੱਖ ਤੋਂ ਇੱਕ ਸੰਤ ਨੇ ਜਨਮ ਲਿਆ ਹੈ, ਇਸ ਕਰਕੇ ਤੈਨੂੰ ਨਰਕਾਂ ਵਿੱਚ ਵੀ ਨਹੀਂ ਸੁੱਟ ਸਕਦਾ। ਤਿੰਨ ਧੰਨ ਜਣੇ ਦੀ ਮਾਂ, ਫਿਰ ਕੀ? ਕਹਿੰਦੇ ਨੇ ਧਰਮਰਾਜ ਆਖਣ ਲੱਗਾ, ਮਾਤਾ ਇੱਕ ਵਾਰ ਤੈਨੂੰ ਸਮਾਂ ਫਿਰ ਦੇ ਦਿੰਦੇ ਹਾਂ, ਹਜੇ ਤੇਰੇ ਪੰਜ ਭੂਤਕ ਸਰੀਰ ਦਾ ਸੰਸਕਾਰ ਨਹੀਂ ਹੋਇਆ, ਵਾਪਸ ਚਲੀ ਜਾ, ਅੰਮ੍ਰਿਤ ਛੱਕ ਕੇ ਆ, ਸੱਚਖੰਡ ਦੇ ਵਿੱਚ ਜਗ੍ਹਾ ਮਿਲੇਗੀ। ਆਖੋ ਸਤਨਾਮ। ਆਪ ਜੀ ਨੇ ਸੁਣਿਆ ਹੈ ਨਾ, ਕਈ ਹਿਰਦੇ ਮੌਤ ਹੋ ਜਾਂਦੀ, ਮੁੜ ਕੇ ਫਿਰ ਮਰੇ ਹੋਏ 'ਚ ਜਾਨ ਪੈ ਜਾਂਦੀ। ਤਿੰਨ ਧੰਨ ਜਣੇ ਦੀ ਮਾਂ,

ਮਾਝਾ ਦਾ ਅੰਦਰ ਹੈ, ਤੇਰੇ ਅੰਦਰ ਵਸਿਆ ਹੋਇਆ। ਮਾਝਾ ਸ਼ਬਦ ਦਾ ਅੰਦਰ ਅਰਥ ਹੈ ਤੇਰੇ ਅੰਦਰ ਵਸਿਆ ਹੋਇਆ। ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਮਨ, ਜਿਹੜਾ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ, ਇਹਨੇ ਉਹਨੂੰ ਯਾਦ ਕਰਿਆ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝ। ਹੁਣ ਇਹ ਨਾਮ ਜਪਣ ਦੀ, ਹਿਰਦੇ ਵਿੱਚ ਬੈਠੇ ਪਰਮਾਤਮਾ ਦਾ ਗਿਆਨ, ਇਹ ਸੋਝੀ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ? ਪਾਤਸ਼ਾਹ ਕਹਿੰਦੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਜਿਹਦੇ ਉੱਤੇ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਗੁਰ ਗਿਆਨ ਦਿਓ ਮਨ ਸਮਝ, ਉਹਨਾਂ ਨੂੰ ਗੁਰੂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ, ਉਹਨਾਂ ਦੇ ਮਨ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਰੱਬ ਅੰਦਰ ਬੈਠਾ ਹੈ ਅਤੇ ਉਸ ਰੱਬ ਨੂੰ ਯਾਦ ਵੀ ਕਰਨਾ। ਹੁਣ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਬਾਣੀ ਪੜ੍ਹਨ ਤੋਂ ਉਪਰੰਤ ਫਿਰ ਗੁਰੂ ਘਰ ਆਉਣਾ, ਆ ਕੇ ਸਿਮਰਨ ਦੇ ਵਿੱਚ ਬੈਠਣਾ, ਸਿਮਰਨ ਕਰਨਾ। ਇਹ ਗੁਰੂ ਨੇ ਗਿਆਨ, ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ, ਮਨ ਨੂੰ ਗੁਰੂ ਨੇ ਇਸ ਗੱਲ ਦਾ ਗਿਆਨ ਬਖਸ਼ਿਸ਼ ਕਰ ਦਿੱਤਾ ਕਿ ਚੱਲ ਉੱਠ। ਇਹ ਸੋਝੀ ਬਖਸ਼ਿਸ਼ ਕਰ ਦਿੱਤੀ ਵੀ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਚੱਲ ਗੁਰਦੁਆਰੇ। ਸਭ ਤੋਂ ਵੱਡੀ ਸਾਧਨਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸਿਮਰਨ ਕਰ। ਦੁਨੀਆਂ ਦੇ ਲੋਕ ਮੈਡੀਟੇਸ਼ਨ ਕਰਦੇ ਨੇ, ਇਸ ਤੋਂ ਵੱਡੀ ਕੋਈ ਮੈਡੀਟੇਸ਼ਨ ਨਹੀਂ ਹੈ ਸਤਸੰਗ, ਇਸ ਤੋਂ ਵੱਡਾ ਕੋਈ ਭਗਤੀ ਨਹੀਂ ਹੈ। ਕਈ ਵੇਲੇ ਸਿਮਰਨ ਕਰਦਿਆਂ ਮਨ ਦੇ ਵਿੱਚ ਵਿਚਾਰ ਚੱਲਦੇ ਨੇ, ਉਹ ਅਸਲ ਵਿੱਚ ਵਿਚਾਰ ਚੱਲ ਨਹੀਂ ਰਹੇ ਹੁੰਦੇ, ਉਹ ਵਿਚਾਰ ਨਿਕਲ ਰਹੇ ਹੁੰਦੇ ਨੇ ਮਨ ਦੇ ਵਿੱਚੋਂ ਬਾਹਰ। ਹੌਲੀ ਹੌਲੀ ਇੱਕ ਦਿਨ ਐਸੀ ਖੇਡ ਬਣ ਜਾਂਦੀ ਹੈ, ਤਕਰੀਬਨ 3 ਕੁ ਸਾਲ ਦਾ ਸਮਾਂ ਤਾਂ ਹੋਏ ਚੱਲਿਆ, 2.5 ਤਾਂ ਹੋ ਗਏ, ਕਿਸ ਦਿਨ ਐਸੀ ਖੇਡ ਬਣ ਜਾਂਦੀ ਪਤਾ ਨਹੀਂ ਲੱਗਦਾ ਸਮਾਂ ਕਦੋਂ ਲੰਘ ਗਿਆ, ਇਕਾਗਰਤਾ ਆਨੰਦ ਬਣ ਜਾਂਦਾ। ਇਹ ਗੁਰੂ ਦੀ ਕਿਰਪਾ ਦਾ ਸਦਕਾ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝ। ਜਿਨ੍ਹਾਂ ਉੱਤੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਕਦਰ, ਮਨੁੱਖਾ ਜਨਮ ਦੀ ਕਦਰ, ਸਵਾਸਾਂ ਰੂਪੀ ਪੂੰਜੀ ਦੀ ਕਦਰ, ਨਾਮ ਜਪਣ ਦੀ ਕਦਰ, ਕਿ ਨਾਮ ਕਿਉਂ ਜਪਣਾ, ਸੋਝੀ ਆ ਜਾਂਦੀ। ਰਹਾਉ ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ। ਪਾਤਸ਼ਾਹ ਕਹਿੰਦੇ ਨੇ, ਇਸ ਸੰਸਾਰ ਦੇ ਵਿੱਚ ਹਰੀ ਪਰਮਾਤਮਾ ਦੀ ਕੀਰਤੀ ਹੀ ਸਭ ਤੋਂ ਵੱਡਾ ਉੱਤਮ ਪਦ ਹੈ, ਉੱਚਾ ਦਰਜਾ ਹੈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰੇ। ਪਰਮ ਪਦ, ਉੱਚਾ ਪਦਵੀ, ਉੱਚੀ ਪਦਵੀ, ਉੱਚਾ ਦਰਜਾ। ਕਲਯੁੱਗ ਦੇ ਸਮੇਂ ਦੇ ਵਿੱਚ ਉਸ ਪਰਮਾਤਮਾ ਦੀ ਭਗਤੀ ਹੀ ਸਭ ਤੋਂ ਉੱਚਾ ਦਰਜਾ ਹੈ, ਸਭ ਤੋਂ ਉੱਤਮ ਕਰਮ ਹੈ। ਹਉਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦਾ ਹਾਂ। ਹਿਰਦੇ ਵਿੱਚ ਪਰਮਾਤਮਾ ਗੁਪਤ ਰੂਪ ਵਿੱਚ ਬੈਠਾ ਸੀ, ਪਰਮਾਤਮਾ ਦਾ ਨਾਮ ਗੁਪਤ ਰੂਪ ਵਿੱਚ ਚੱਲ ਰਿਹਾ ਸੀ, ਪਰ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਉਹ ਗੁਪਤ ਰੂਪ ਵਿੱਚ ਜਿਹੜਾ ਨਾਮ ਸੀ ਉਹ ਪ੍ਰਗਟ ਹੋ ਗਿਆ। ਪਹਿਲਾਂ ਰਸਨਾ ਨਾਲ ਜਪਿਆ,
ਰਸਨਾ ਨਾਲ ਜਪਦੇ ਹਾਂ ਜਪਦੇ ਹਾਂ ਜਪਦੇ ਹਾਂ ਜਪਦੇ ਹਾਂ, ਫਿਰ ਜਪਣ ਦੀ ਲੋੜ ਨਹੀਂ ਪਈ, ਫਿਰ ਵਾਹਿਗੁਰੂ ਸਿਮਰਨ ਕਰਨ ਦੀ ਲੋੜ ਨਹੀਂ ਪਈ, ਫਿਰ ਸਿਮਰਨ ਹੋਣ ਲੱਗ ਪਿਆ। ਇਹਨੂੰ ਕਹਿੰਦੇ ਨੇ ਗੁਪਤ ਨਾਮ ਪਰਗਟ। ਪਰਮਾਤਮਾ ਗੁਪਤ ਸੀ ਪਰ ਜਦੋਂ ਨਾਮ ਜਪਿਆ ਉਹ ਪ੍ਰਗਟ ਹੋ ਗਿਆ, ਕਿਉਂਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾ। ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲ ਵਿਖ ਗਏ ਗਵਾਜਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਵੱਡਿਆਂ ਭਾਗਾਂ ਦੇ ਨਾਲ ਗੁਰੂ ਦੇ ਦਰਸ਼ਨ ਹੋ ਗਏ, ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਸਾਰੇ ਪਾਪ ਨਾਸ ਹੋ ਗਏ। ਸਤਿਗੁਰ ਸਾਹੁ ਪਾਇਆ ਵਡਦਾਨਾ, ਹਰ ਕੀਏ ਬਹੁ ਗੁਣ ਸਾਂਝਾ। ਦਾਣਾ ਦਾ ਅਰਥ ਹੈ ਦਾਨਾ, ਸਿਆਣਾ। ਕਹਿੰਦੇ ਨੇ ਜਿਹਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਹੋ ਗਈ, ਦਰਸ਼ਨ ਹੋ ਗਏ, ਸ਼ਾਹ ਅਤੇ ਸਿਆਣਾ ਗੁਰੂ ਮਿਲ ਪਿਆ, ਹਰ ਕੀਏ ਬਹੁ ਗੁਣ ਸਾਂਝਾ, ਪਰਮਾਤਮਾ ਨੇ ਉਹਨੂੰ ਫਿਰ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ। ਕਿਹੜੇ ਗੁਣਾਂ ਦੇ ਨਾਲ? ਆਤਮਕ ਗੁਣਾਂ ਦੇ ਨਾਲ। ਆਤਮਕ ਗੁਣ ਕੀ? ਪਰਮਾਤਮਾ ਦਾ ਨਾਮ ਜਦੋਂ ਜਪਦਾ ਹੈ ਤਾਂ ਉਹਦੇ ਅੰਦਰ ਉਹ ਗੁਣ ਪੈਦਾ ਹੋ ਗਏ, ਜਿਹੜੇ ਗੁਣਾਂ ਕਰਕੇ ਉਹਦੀ ਸੁਰਤ ਪਰਮਾਤਮਾ ਦੇ ਨਾਲ ਜੁੜ ਜਾਂਦੀ, ਉਹਦਾ ਮਨ ਟਿਕ ਜਾਂਦਾ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਹਦੇ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਹਰ ਉਰ ਧਾਰਿਓ ਮਨ ਮਾਝਾ। ਮਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਉਹਨਾਂ ਨੇ ਟਿਕਾ ਲਿਆ। ਅਤੇ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਗਿਆ, ਫਿਰ ਹੋਇਆ ਕੀ,

ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਦੋਂ ਫਿਰ ਉਹ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚੇ, ਧਰਮਰਾਜ ਨੇ ਉਹਨਾਂ ਨੇ ਕੀਤੇ ਹੋਏ ਮਾੜੇ ਕਰਮਾਂ ਦੇ ਸਾਰਾ ਹੀ ਲੇਖਾ ਪਾੜ ਦਿੱਤਾ, ਉਹਨਾਂ ਦਾ ਲੇਖਾ ਨਿਬੜ ਗਿਆ। ਕਿਉਂ? ਸੁਰਤ ਨਿਰੰਕਾਰ ਨਾਲ ਜੁੜ ਗਏ। ਜਿਵੇਂ ਆਪ ਜੀ ਨੇ ਸਰਵਣ ਕੀਤਾ, ਧਰਮਰਾਜ ਕਹਿੰਦਾ, ਮਾਤਾ ਤੂੰ ਵਾਪਸ ਚੱਲੀ ਜਾ, ਅੰਮ੍ਰਿਤ ਛੱਕ ਆ। ਤੂੰ ਅੰਮ੍ਰਿਤ ਨਹੀਂ ਛੱਕਿਆ, ਅੰਮ੍ਰਿਤ ਛੱਕੇਂਗੀ ਤੇਰਾ ਲੇਖਾ ਨਿਬੜ ਜਾ। ਪਾਤਸ਼ਾਹ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਲਿਖ ਕੇ ਦੇ ਰਹੇ ਨੇ, ਹੇ ਗੁਰੂ ਦੇ ਪਿਆਰਿਓ, ਜਿਹੜੇ ਹਿਰਦੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਦੇ ਵਿੱਚ ਜੁੜਦੇ ਨੇ, ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜ ਲੈਂਦੇ ਨੇ, ਧਰਮਰਾਜ ਉਹਨਾਂ ਦਾ ਲੇਖਾ ਪਾੜ ਦਿੰਦਾ, ਉਹ ਮੁਕਤ ਹੋ ਜਾਂਦੇ। ਇਸੇ ਅੱਜ ਦੇ ਹੁਕਮਨਾਮੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਅੱਜ ਦਿਨ ਬੁੱਧਵਾਰ ਸ਼ਾਮ 4:30 ਤੋਂ 6 ਤੱਕ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ, ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। 2 ਤੋਂ ਲੈ ਕੇ 5 ਤੱਕ ਗੁਰੂ ਘਰ ਵਿਖੇ ਗੁਰਮਤਿ ਸਮਾਗਮ ਦੋਦੜਾ ਸਾਹਿਬ ਜੀ ਦੀ ਸੰਗਤ ਵੱਲੋਂ ਹੋ ਰਹੇ ਹਨ। 4 ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਨਾਮ ਲਿਖਾਓ, ਗੁਰੂ ਵਾਲੇ ਬਣੋ। ਦਿਨ ਸ਼ਨੀਵਾਰ 4 ਨੂੰ ਸ਼ਾਮ ਨੂੰ 3 ਅੰਮ੍ਰਿਤ ਦਾ ਵਾਟਾ ਤਿਆਰ ਹੋਏਗਾ। ਗੁਰੂ ਵਾਲੇ ਬਣੋ ਔਰ ਗੁਰੂ ਦੀਆਂ ਚਰਨਾਂ ਨਾਲ ਜੁੜੋ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਦੇ ਵਾਸਤੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ

ਪਹਿ ਵਿੱਚ ਪਵਣ ਵੈਸ ਦਵਾਓ, ਪਹਿ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼,

ਮਹੱਲਾ ਪਹਿਲਾ। ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ।

ਏਕਮ ਚੜਾਓ ਭਿੰਨੀ ਰਾਣ ਜਨਮ ਚਾਓ ਸਿੱਖੀ ਸਿੱਖਿਆ ਗੁਰੂ ਚਾ ਨਦਰੀ ਕਨ ਲੰਘਾਏ ਪਾਰ ਕੋਲੂ ਚਰਖਾ ਚੱਕੀ ਤੱਕ ਸਲ ਬਰੋਲ ਬੋਤ ਅਨੰਤ ਲਾਟੂ ਮਦਰਾਣੀ ਨੰਗਾ।

विचार ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਪਰੀਐ ਹਉ ਵਿੱਚ ਧੋਵੈ ਹਉ ਮਿਰ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੁਖ ਮੁਕਤ ਕੀ ਸਾਰ ਨ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਮਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੁਝੈ ਤਾਂਦਰ ਸੁਝੈ ਗਿਆਨ ਵਿਹੂਣਾ।

0: ਹੋਂ ਮੈਂ ਝੱਕਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਥੱਕੜਿਆ ਪੁੱਤੀ ਪਿਆ ਤੇ ਤੁਲਵਿਆ ਪੇਖੀਆ ਦੀ ਦੁਖਦੀ ਆ ਸੋਭੇ ਜੀ ਆਪਣਾ ਕੀ ਆ ਰਣ ਖਾਇਆ ਸਾਧ ਖੋਇਆ ਬਹੁਤ ਪਾਇਆ ਦੂਜਾ ਪਾਇਆ ਬਸ ਨਾ ਪੈ ਰੇ ਕਹਿ ਰੇ ਮੋਹਨ ਗੁੱਤਾ ਗਏ ਜਾਗਰ ਸੋਤਾ ਪੱਗ ਵਧਾਉਣਾ ਆਪਣਾ ਕੀ ਅਕਮਣ ਆਲਮਰ ਖਾਈ।

ਮਾਰ ਮਹਿੰਡਾ ਤਲੀ ਖਗ ਜਮਲੈ ਤੁਮਸਤ ਗਲਾਈ ਹੈ ਕੂੜਾ ਲਾਲ ਛੱਡੀ ਹੈ ਹੋਇ ਕਮ ਨਲਕ ਧਿਆਈ ਹੈ ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤਨਾ ਦੀ ਪਾਈ ਹੈ ਮਤ ਥੋੜੀ

ਸਚਕਾਲ ਕੁੜ ਵਰਤਿਆ ਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕੁ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ ਨਾਨਕ ਪਾਹੈ ਬਾਹਰਾ ਕੂਰੈ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ।

ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਨ ਜੋਤ ਜੋਤ ਮੈਂ ਜਾਤਾ ਅਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ

ਬੇ ਸਭ ਬ੍ਰਹਮਣ ਖੱਤਰੀ ਸ਼ਬਦੋਂ ਸੂਰ ਸ਼ਬਦੋਂ ਸੂਦਰ ਸ਼ਬਦ ਪ੍ਰਾਗਤ ਸਰਵ ਸ਼ਬਦ ਸ਼ਬਦ ਜੇ ਕੋ ਜਾਣੇ ਪੇ ਨਾਨਕ ਕਾ ਦਾਸ ਹੈ ਸੋ ਇੰਦਰ ਰੰਜਨ ਦਿਓ ਮਹੱਲਾ ਦੂਜਾ ਇਹ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਤਾ ਆਤਮਾ ਆਤਮਾ ਬਾਦ ਵਿਆਸ ਜੇ ਕੋ ਜਾਣੇ ਪੇ ਨਾਨਕ ਕਾ ਦਾਸ ਹੈ

0: ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ ਸੀਸ ਨਵਾਇ ਕਿਆ ਥੀਐ ਜਰ ਦੇ ਕਿਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਗ ਝੂਠ ਨੂੰ ਭੁੱਖ ਨੂੰ ਸਾਰੂੰ ਤਰੇ ਪਾਲ ਤਿਹਾਰ ਵਿਚਾਰੰ ਕਰਮਾਲਾ ਤਿਰਕੁਲ ਲਾਟੰ ਧੋਤੀ ਬਸਰ ਕਪਾਟੰ ਜੇ

ਪਤੁ ਉਪਜੈ ਸਾਲਾਹੀ ਸਰਸੂਤ ਦਰਗਹਿ ਅੰਦਰ ਪਾਈਐ ਤਗਨ ਤੂਟ ਸਪੂਤ ਮਹਲਾ ਪਹਿਲਾ ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈ ਦਾੜੀ ਤਗਨ ਪੈਰੀ ਤਗਨ ਹੱਥੀ।

ਕੂੜਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹਾਸ਼ੁਰੀ ਜਗਤ ਕਸਾਈ ਨੀਰ ਵਸਤਰ ਪੈਰ ਪ੍ਰਮਾਣ ਬੇਤਾਂ ਨੇ ਪੂਜ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣ ਚੌਕੇ ਉੱਪਰ ਕਿਸੇ ਨੇ ਜਾਣਾ ਦੇਖੇ ਚੌਕਾ ਗੱਡੀ ਕਾਰ ਉੱਪਰ ਬੈਠ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਅਨਸੜਾ ਪਿੱਟੇ ਅਨ ਪਿੱਟੇ ਵੇੜ

0: ਸਭ ਸੁਖ ਭਰਮੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋ ਰਿਕ ਸੰਭਾਹੇ ਨਾਨਕ ਜੀ ਨੇ ਗੁਰੂ ਪੂਜਿਆ ਤਿੰਨਾ ਸੋਤਕ ਨਾਏ ਪਾਉ।
1: ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵੱਡੀਆਂ ਵਡਿਆਈਆਂ ਸਹਿ ਮੇਲੇ ਤ ਨਦਰੀ ਆਈਆਂ ਜਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਹੋਰ ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪਰਵਾਨ। ਸੋ ਕਹੁ ਟਲ ਗੁਰ ਸੇਵੀਐ, ਅਹਿਮਤ ਸਹਿਜ ਸੁਭਾ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਾਨ ਦੀ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਹਾਂ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਰਦਾਰ ਚੜ੍ਹਦੀਆਂ ਕਲੀਆਂ ਸੱਜੇ ਪਾਸੇ ਸੱਜੇ ਖੱਬੇ ਪੈਰੀ ਰੱਖਣੇ ਤੰਗ ਰਸੀਦ ਦਾਲ ਤੁਸੀਂ ਮਹਾਰਾਜ ਆਪਣੀ ਬਾਣੀ ਬਾਣੀ ਨਾਲ ਪਿਆਰ ਬਖਸ਼ਣਾ ਸੱਜੇ ਪਾਸੇ ਆਪਣੇ ਚਰਨਾਂ ਦੇ ਪਿਆਰ ਬਖਸ਼ਣਾ।

0: ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੁਛ ਸੁਝੈ
1: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕਾ ਸਿਮਰੈ ਸੇ ਤਨਵੰਤੇ ਪ੍ਰਭ ਕਾ ਸਿਮਰੈ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕਾ ਸਿਮਰੈ ਸੇ ਬੇ ਮੁਤਾਜੇ ਪ੍ਰਭ ਕਾ ਸਿਮਰੈ ਸੇ ਸਰਵ ਕੇ ਰਾਜੇ
1: ਪ੍ਰਭ ਕੋ ਸਿਮਰੈ

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਾਂ ਭੈਣ ਦੂਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਅਨਿਕ ਪੁਨੇ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ
0: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਅਨਿਕ ਮਾਇਆ ਰੰਗ ਤਿਕ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ
0: ਜੇ ਮਾਰਗ ਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ

0: ਅਨੇਕ ਜੋਨ ਜਨਮੈ ਮਰੈ ਜਾਮ ਨਾਮ ਜਪਤ ਪਾਵੈ ਬਿਸਰਾਮ
1: ਹਮ ਮੈਲਾ ਮਲਕ ਹੂ ਨ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
1: ਜਹ ਮਰ ਕਿਗਨੇ ਜਾਏ ਨ ਕੋਸਾ ਹਰ ਕਾ ਨਾਮ ਹੁਆ ਸੰਗ ਤੋਸਾ
0: ਜੈ ਪੈਂਡੇ ਮਾ ਅੰਧ ਗੁਬਾਰਾ ਹਰ ਕਾ ਨਾਮ ਸੰਗ

0: ਉਸ ਜਨ ਹਰ ਹਰ ਰਾਤੇ ਸੁਣ ਸਮਾਧ ਨਾਮ ਰਸ ਮਾਤੇ।
1: ਆਪ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾਤੇ ਹੋ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰਦ ਦੁਖ ਲਥਾ।
1: ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ।
0: ਸੰਤ ਕਾ ਸੰਗ ਬੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ

0: ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤਿਰ ਸਿਮਰਤ ਵਖਿਆਨ
1: ਜੋਗ ਅਭਿਆਸ ਪਰਮ ਧਰਮ ਕਿਰਿਆ ਸਗਲ ਤਿਆਗ ਬਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ
1: ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ
1: ਨਾਉ ਕੰਟਕ ਮੇ ਪ੍ਰੈਚਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ
0: ਅਗਨ ਮਾਏ ਹੋਮਤ ਪ੍ਰਾਣ ਅਨਿਕ ਅਸਵ ਹੈ
1: ਨਿਉਲੀ ਕਰਮ ਕਰੇ ਬਹੁ ਆਸਮ ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸੀ ਕਟਾਵੇ ਤਾਂ ਕੀ ਹੋਮ ਤਾਂ ਪੀ ਹੋਮੇ ਮੈਂ।

0: ਉਠੇ
1: ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਿਆ ਟਰੇ
1: ਜਲ ਤੋਵੇ ਬਹੁਤ ਦੇਹ ਅਨੀਤ ਸੁਦਕਾ ਹੋਏ ਕਾਜੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਬੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੇ ਅਨੇਕ ਜਤਨ ਕਰਤ ਸੰਨਾ ਤ੍ਰਾਪੈ
0: ਏਕ ਅਗਨ ਅਨੇਕ ਅਗਨ ਨਹੀਂ ਬੁਝੇ ਕੋਟ ਪਾਪ ਦਰਗੇ ਨਹੀਂ ਸਿਜੇ
1: ਛੂਟਸ ਨਾਹੀ ਓ ਪਿਆਲ ਮੋਹਿ ਵਿਆਪੈ ਮਾਇਆ ਜਾਲ
0: ਅਵਲ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ
1: ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ
0: ਜੇ ਕੋ ਆਪਣੀ ਸੋਭਾ ਲੋਰੇ

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨ ਹੂੰ ਆਪੇ ਆਪਨ ਸੰਗ ਆਪ ਪ੍ਰਭਰਾਤੇ
0: ਤੁਮਰੀ ਉਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ

0: ਚੁਪਦੀ
1: ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
2: ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ
1: ਸਾਧ ਕੇ ਸੰਗ ਪੁਜੇ ਪ੍ਰਭ

0: ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਣੀ
1: ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁੱਲੈ
0: ਸਾਧ ਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਭੈਨ
0: ਸਾਧ ਕੇ ਸੰਗ ਨਕਤ ਹੂੰ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ
0: ਆਪੇ ਜਾਣੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕੇ ਸੰਗ ਪ੍ਰਭੂ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
1: ਸਾਧ ਕੇ ਸੰਗ ਬਸੈ ਖਾਨ ਗੁਜੈ ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧ ਕੈ ਸੰਗ ਦ੍ਰਿੜੇ ਸਭ

0: ਫੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
1: ਸਾਧੂ ਕੇ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ
1: ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ ਸਾਧ ਕੇ ਸੰਗ ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਤਕਾਲ ਦਰਸ਼ਨ ਭੇਟਤ ਹੋਤ ਨਿਹਾਲ
0: ਸਾਧ ਕੇ ਸੰਗ ਕਲੂਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ।